ਵੱਡਾ ਹੋਏ ਨਾ ਆਪ ਗਣਾ ਗੁਰਸਿੱਖੀ ਦੀ ਇਹ ਨਿਸ਼ਾਨੀ ਕਿਆ ਵੱਡਾ।

ਸੁਖ ਸਾਧ ਸੰਗਤ ਦੀ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਬਸ ਅਵਤਾਰ ਨਾ ਸਿੱਖਿਆ ਗੀਤਾ ਗੋਸ਼ਤ ਅਲਖ ਅਪੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ ਨਾ

ਇਹ ਜਿਹੜੇ ਸ਼ਸਤਰ ਨੇ ਕਿਰਪਾਨ ਖੰਡਾ ਖੜਗ ਬੰਦੂਕ ਤੀਰ ਸੈਫ ਸਰੋਹੀ ਸੈਥੀ ਸੈਥੀ ਕਹਿੰਦੇ ਨੇ ਬਰਸ਼ੀ ਨੂੰ ਸਾਹਿਬ ਜੀ ਕਹਿੰਦੇ ਨੇ ਇਹ ਸ਼ਸਤਰ

ਉਹਨਾਂ ਸਾਰਿਆਂ ਸ਼ਸਤਰਾਂ ਨੂੰ ਜਿਹੜੇ ਦੁਸ਼ਟਾਂ ਦਾ ਨਾਸ਼ ਕਰਦੇ ਨੇ। ਜਿੰਨੇ ਵੀ ਸ਼ਸਤਰਾਂ ਦੇ ਨਾਮ ਨੇ, ਮੈਂ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦਾ। ਪਰ ਇੱਕ ਗੱਲ ਹੈ, ਸ਼ਸਤਰ ਚੁੱਕਣਾ ਹੈ ਜ਼ੁਲਮ ਵਾਸਤੇ ਨਹੀਂ, ਦੁਸ਼ਟਾਂ ਦਾ

ਜਿਹੜਾ ਇੱਕ ਜ਼ੁਲਮੀ ਬਾਦਸ਼ਾਹ ਹੋਇਆ। ਇਸ ਨੇ ਪਹਾੜੀ ਰਾਜਿਆਂ ਦੇ ਕਹਿਣ ਤੇ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀ ਆਗਿਆ ਦਿੱਤੀ, ਕਿਉਂਕਿ ਇਹ ਪਹਾੜੀ ਰਾਜੇ ਮੁਗਲਾਂ ਦੇ ਇਤਨੇ ਅਧੀਨ ਹੋ ਚੁੱਕੇ ਸਨ, ਔਰੰਗਜ਼ੇਬ ਦਾ ਮੁਕਾਬਲਾ ਨਹੀਂ ਸਨ ਕਰ

ਇਹਨਾਂ ਪਹਾੜੀ ਰਾਜਿਆਂ ਨੇ ਮੁਗਲਾਂ ਦੇ ਨਾਲ ਮਿਲ ਕੇ ਹਮਲਾ ਕੀਤਾ। ਪਹਾੜੀ ਰਾਜਿਆਂ ਨੇ ਜੰਗ ਦਾ ਐਲਾਨ ਕਰ ਦਿੱਤਾ। ਰੰਗੜਾ ਗੁਜਰਾਂ ਨੂੰ ਵੀ ਆਪਣੀ ਫੌਜ ਵਿਚ ਸ਼ਾਮਲ ਕਰਕੇ ਆਨੰਦਪੁਰ ਸਾਹਿਬ ਤੇ ਹਮਲਾ ਬੋਲਿਆ। ਜਦ ਸਿੱਖਾਂ ਨੇ ਆਨੰਦਪੁਰ ਤੇ ਹਮਲੇ ਦੀ ਖਬਰ ਸੁਣੀ ਤਾਂ ਗੁਰੂ ਨੂੰ ਪਿਆਰ ਕਰਨ ਵਾਲੇ ਆਪਣੇ ਹਥਿਆਰ ਲੈ ਕੇ ਆਪਣੇ ਸ਼ਸਤਰ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਏ। ਮਾਝੇ ਤੇ ਮਾਲਵੇ ਦੇ

ਇਨ੍ਹਾਂ ਸਿੰਘਾਂ ਨੇ ਆਪਣੇ ਸਾਥੀਆਂ ਦੇ ਨਾਲ ਐਸੇ ਹਮਲੇ ਕੀਤੇ ਕਿ ਜਿਹੜੀ ਫੌਜ ਹੈ ਦੁਸ਼ਮਣਾਂ ਦੀ ਉਹਨੂੰ ਸੰਭਲਣਾ ਔਖਾ ਹੋ ਗਿਆ। ਕਿਲੇ ਦੇ ਅੰਦਰੋਂ ਵੀ ਔਰ ਬਾਹਰੋਂ ਵੀ

ਉਹਨਾਂ ਨੇ ਨੀਤੀ ਦਾ ਸਹਾਰਾ ਲਿਆ ਅਤੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਬਾਹਰੋਂ ਰਸਤਾ ਨਾ ਆਣ ਘੇਰਾ ਪੱਕਾ ਕਰ ਦਿੱਤਾ। ਕਾਫੀ ਸਮਾਂ ਇਹ ਘੇਰਾ ਪਿਆ ਰਿਹਾ ਤੇ ਜਦ ਇਹਨਾਂ ਦੇਖਿਆ ਕਿ ਗੁਰੂ ਸਾਹਿਬ ਔਰ ਸਿੱਖ ਤੇ ਘਬਰਾਉਂਦੇ ਨਹੀਂ ਤਾਂ ਉਸ ਵੇਲੇ ਇਹਨਾਂ ਨੇ ਇੱਕ ਮਸਤ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਤਿਆਰ ਕੀਤਾ। ਇਹ ਜਿਹੜਾ ਹਾਥੀ ਹੈ ਇਹਦੇ ਸਿਰ ਤੇ ਲੋਹੇ ਦੀਆਂ ਪਲੇਟਾਂ ਬੰਨੀਆਂ ਨੇ ਔਰ ਇਹ ਮਸਤ ਹਾਥੀ ਅੱਗੇ ਅੱਗੇ ਤੁਰਿਆ ਆ ਰਿਹਾ। ਪਿੱਛੇ ਪਿੱਛੇ ਪਹਾੜੀ ਰਾਜਿਆਂ ਦੀ ਫੌਜ ਹੈ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ। ਗੁਰੂ ਸਾਹਿਬਾਂ ਨੂੰ

ਪਰ ਦੁਨੀ ਚੰਦ ਕਮਜ਼ੋਰ ਨਿਕਲਿਆ। ਉਹ ਕਿਲੇ ਦੀ ਦੀਵਾਰ ਟੱਪ ਕੇ ਭੱਜ ਗਿਆ ਕਿ ਕਿਧਰੇ ਮੈਨੂੰ ਹਾਥੀ ਦਾ ਮੁਕਾਬਲਾ ਨਾ ਕਰਨਾ ਪਵੇ। ਕਿਲੇ ਦੀ ਦੀਵਾਰ ਟੱਪ ਕੇ ਜਦ ਭੱਜਿਆ ਇਹਦੀ ਲੱਤ ਟੁੱਟ ਗਈ। ਸਤਿਗੁਰਾਂ ਨੂੰ ਪਤਾ ਲੱਗਾ ਤੇ ਸਾਹਿਬਾਂ ਨੇ ਕਿਹਾ ਜਿਹਨੇ ਜਾਣਾ ਸੀ ਉਹ ਚਲਾ ਗਿਆ,

ਸਾਰਾ ਕਰ ਲਿਆ। ਅਗਲੇ ਦੋਨੋਂ ਪੈਰ ਚੁੱਕ ਲਏ ਨੇ। ਘੋੜਾ ਜਿਹਨੇ ਦੋਨੋਂ ਪੈਰ ਅਗਲੇ ਚੁੱਕੇ ਹੋਏ ਨੇ। ਭਾਈ ਬਚਿੱਤਰ ਸਿੰਘ ਨੇ ਇੱਕ ਹੱਥ ਨਾਲ ਘੋੜੇ ਦੀ ਲਗਾਮ ਫੜੀ, ਦੂਸਰੇ ਹੱਥ ਦੇ ਨਾਲ ਉਹ ਨਾਗਨੀ ਫੜੀ ਹੋਈ ਹੈ ਔਰ ਜ਼ੋਰ ਦੀ ਵਗਾ ਕੇ ਇੱਕ ਜਕਾਰਾ ਛੱਡ ਕੇ ਉਹ ਨਾਗਨੀ ਮਸਤ ਹਾਥੀ ਦੇ

ਅਫਗਾਨਾਂ ਤੇ ਜਦ ਸਿੰਘਾਂ ਨੇ ਹਮਲਾ ਕੀਤਾ ਤੇ ਕਹਿੰਦੇ ਨੇ ਸਰਦਾਰ ਸ਼ਾਮ ਸਿੰਘ ਅਟਾਰੀ, ਕਵਰ ਨੌ ਨਿਹਾਲ ਸਿੰਘ ਔਰ ਸਰਦਾਰ ਹਰੀ ਸਿੰਘ ਨਲੂਆ ਸੋਹਣੇ ਦਾੜੇ, ਚਮਕਦੇ ਚਿਹਰੇ, ਸ਼ਸਤਰਾਂ ਨਾਲ ਸਜੇ ਹੋਏ ਸਿੰਘ,

ਇਲਾਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ ਕਿ ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਬੇ ਜਿਹੜੇ ਜ਼ਲਮ ਕਿ ਨਰੈਣੂ ਮਹੰਤ ਕਰ ਗਿਆ ਕਿ ਕੌਮ ਲਈ ਕੁਰਬਾਨੀ ਕੋਈ ਕਰੇ ਵਰਲਾ ਬੇ ਜਿਹੜਾ ਉਹ ਭਿੰਡਰਾਂ ਵਾਲਾ ਸੰਤ ਕਰ ਗਿਆ ਕਿ ਉਹ ਦਿਲਵਾਰਾ ਹਮੇਸ਼ਾ ਦੁਨੀਆਂ

0: ভালো ভালো যাইয়ে বলো ভালো যাইয়ে
1: ਜੰਗ ਵਿੱਚ ਜਾ ਕੇ ਪੁਰਖਾਂ ਨੇ ਉਹ ਲਲਕਾਰਦੇ ਨੇ ਹਲਾ ਵਿੱਚ ਦੇਵ ਜਮ ਲਿਆ ਜਮਲੇ ਜੱਟ

ਬਹੁ ਦਾ ਅਰਥ ਹੈ ਪਕੜਨਾ ਅਤੇ ਓਲਾ ਤੋਂ ਭਾਵ ਹੈ ਓਟ ਆਸਰਾ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ, ਇਹ ਮਨ ਪਿਆਰਿਆ ਤੂੰ ਹਰੀ ਦੇ ਨਾਮ ਦਾ

ਜਦੋਂ ਤੂੰ ਵਾਹਿਗੁਰੂ ਦੇ ਨਾਮ ਦਾ ਓਹਲਾ ਆਸਰਾ ਲਵੇਂਗਾ, ਹਰੀ ਦੇ ਨਾਮ ਦੀ ਓਟ ਪਕੜੇਂਗਾ, ਫਿਰ ਇਹ ਸੰਸਾਰਕ ਤੱਤੇ ਝੋਲੇ ਕੀ ਤੇਰੇ ਤੇ ਜਮਾਂ ਦੇ ਤੱਤੇ ਝੋਲਿਆਂ ਦਾ ਵੀ ਅਸਰ ਪ੍ਰਭਾਵ ਨਹੀਂ ਪਵੇਗਾ।

ਉਹ ਪਰਮਾਤਮਾ ਅਕਾਲ ਪੁਰਖ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਪਾਤਸ਼ਾਹ ਦੀ ਪ੍ਰਤੱਖ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਇਹ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਹੈ। ਅਰੰਭਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਭਾਈ ਸਾਹਿਬ ਭਾਈ ਮਰਦਾਨੇ ਜੈ ਨੂੰ ਜੋ ਇੱਕ ਪਿਛੜੀ ਜਾਤੀ ਵਿੱਚੋਂ ਸੀ, ਉਹਨੂੰ ਆਪਣੀ ਗੱਲ ਨਾਲ ਲਾ ਕੇ ਇਤਨਾ ਵੱਡਾ ਮਾਣ ਦਿੱਤਾ। ਕਹਿਣ ਲੱਗੇ ਭਾਈ ਅੱਡ ਤੋਂ ਤੂੰ ਮੇਰਾ ਭਾਈ ਹੈ, ਆਪਣਾ ਭਰਾ ਬਣਾ ਲਿਆ। ਆਪਣਾ ਭਰਾ ਬਣਾ ਕੇ ਇਤਨਾ ਮਾਣ ਦੇ ਦਿੱਤਾ ਕਿ ਭਾਈ ਸਾਹਿਬ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੇ ਆ, ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਐਸਾ ਜ਼ਿਕਰ ਕਰਦੇ ਨੇ। ਸੋ ਮੈਂ ਜ਼ਿਕਰ ਕਰ ਰਿਹਾ ਨਿਮਾਣਿਆਂ ਦਾ ਮਾਣ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਲਾਲੋ ਜੀ ਦਾ ਕੁੰਡਾ ਆਪ ਖਟਖਟਾਇਆ। ਲਾਲੋ ਸਤਿਕਰਤਾਰ, ਭਾਈ ਲਾਲੋ ਧੰਨ ਰੰਕਾਰ। ਕਹਿੰਦੇ ਨੇ ਆਵਾਜ਼ ਆਈ ਬਾਬਾ ਭੰਡਾਰਾ ਅੱਗੇ ਹੈ, ਇਹ ਤਾਂ ਇੱਕ ਗਰੀਬ ਦਾ ਘਰ ਹੈ। ਸਤਿਗੁਰ ਕਹਿਣ ਲੱਗੇ ਨਾ ਭਾਈ, ਮੈਂ ਭੰਡਾਰਾ ਖਾਣ ਨਹੀਂ ਆਇਆ, ਮੈਂ ਤੇ ਤੇਰੇ ਕੋਲ ਆਇਆ। ਬੂਹਾ ਖੋਲ, ਜਦੋਂ ਬੂਹਾ ਖੋਲਿਆ ਤੇ ਵੇਖਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਖੜੇ ਨੇ। ਜੀ ਆਇਆ ਆਖਿਆ, ਪਿਆਰ ਨਾਲ ਅੰਦਰ ਬਿਠਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਨਿਮਾਣੇ ਨੂੰ ਵੀ ਮਾਣ ਬਖਸ਼ੇ, ਕਿਉਂਕਿ ਉਹ ਹੈ ਹੀ ਨਿਮਾਣਿਆਂ ਦਾ ਮਾਣ ਹੈ। ਸੰਪੂਰਨਤਾ ਧੰਨ ਗੁਰੂ ਅਰਜਨ ਸਾਹਿਬ ਦੇ ਰਹੇ ਨੇ। ਧਿਆਨ ਦੇਣਾ, ਭਾਈ ਮਰਦਾਨਾ ਤੇ ਭਾਈ ਲਾਲੋ ਜੈ ਨੂੰ ਗੱਲ ਨਾਲ ਲਾ ਕੇ ਗੁਰੂ ਸਾਹਿਬ ਨੇ ਨਿਮਾਣਿਆਂ ਨੂੰ ਮਾਣ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਹੁਣ ਕੀ ਕਰ ਰਹੇ ਨੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਿਆ ਹੋਇਆ ਸੀ, ਸਾਧ ਸੰਗਤ ਉਹਨਾਂ ਨੂੰ ਗੱਲ ਨਾਲ ਲਾ ਲਿਆ। ਆਪਣੀ ਗੱਲ ਨਾਲ ਲਾ ਕੇ ਇਤਨਾ ਸਨਮਾਨ ਦੇ ਦਿੱਤਾ, ਆਪਣੇ ਨਾਲ ਬਿਠਾ ਕੇ ਆਪਣੇ ਵਰਗਾ ਦਰਜਾ ਦੇ ਦਿੱਤਾ। ਅੱਜ ਤੁਹਾਡੇ ਸਮਕਸ਼ ਦਾਸ ਕੇਵਲ ਇਤਨੀ ਹੀ ਬਾਤ ਰੱਖਣਗੇ ਕਿ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਕਿਵੇਂ ਮਿਲਦਾ ਹੈ, ਜਿਹੜਾ ਇਸ ਦਰ ਤੇ ਨਿਮਾਣਾ ਬਣ ਕੇ ਆਉਂਦਾ ਉਹਨੂੰ ਗੁਰੂ ਘਰ ਵੱਲੋਂ ਮਾਣ ਕਿਵੇਂ ਮਿਲਦਾ ਹੈ, ਇੱਜ਼ਤ ਰਿਸਪੈਕਟ ਕਿਵੇਂ ਮਿਲਦੀ ਹੈ। ਹੁਣ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ

ਨਾਮਦੇਵ ਨੂੰ ਮਾਨ ਕਿਵੇਂ ਮਿਲੇ? ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਨਾਮਦੇਵ ਜੋਹਰੇ ਵਿੱਚ ਮੰਦਰ ਵਿੱਚ ਆ ਕੇ ਭਗਤੀ ਕਰਨ ਬੈਠੇ ਨੇ ਤੇ ਧਰਮ ਦੇ ਠੇਕੇਦਾਰਾਂ ਪਣਤਾਂ ਚੁੱਕ ਕੇ ਬਾਹਰ ਮਾਰ ਲਿਆ। ਤੂੰ ਨੀਵੀਂ ਜਾਤ ਵਿੱਚੋਂ ਸ਼ੁੱਧ, ਤੂੰ ਨਾਮ ਨਹੀਂ ਜਪ ਸਕਦਾ, ਤੂੰ ਸਿਮਰਨ ਨਹੀਂ ਕਰ ਸਕਦਾ, ਮੰਦਰੋਂ ਬਾਹਰ ਕੱਢ ਦਿੱਤਾ। ਪਰ ਹੁਣ ਨਾਮਦੇਵ ਨੇ ਕੀ ਕੀਤਾ? ਦੂਸਰਾ ਮੰਦਰ ਨਹੀਂ ਬਣਾਇਆ, ਮੈਨੂੰ ਖਿਮਾ ਕਰ ਦੇਣਾ। ਅੱਜ ਤੁਸੀਂ ਵੇਖ ਲਓ ਸਾਡੇ ਗੁਰਦੁਆਰਿਆਂ ਦੇ ਝਗੜੇ, ਲੜਾਈਆਂ ਜਦੋਂ ਹੁੰਦੀਆਂ ਨੇ ਨਾ, ਕਿਸੇ ਅਹੁਦੇ ਤੋਂ ਕਿਸੇ ਮਨੁੱਖ ਨੂੰ ਹਟਾ ਦਿੱਤਾ ਜਾਏ, ਉਹ ਕਹਿੰਦਾ ਕੀ ਹੋਇਆ ਜੇ ਤੂੰ ਮੈਨੂੰ ਇਸ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਲਾਂਗਾ, ਪਰ ਮੈਂ ਇਹ ਅਹੁਦਾ ਨਹੀਂ ਛੱਡਣਾ, ਇਹ ਸੀਟ ਨਹੀਂ ਛੱਡਣੀ। ਹੁਣ ਨਾਮਦੇਵ ਨੇ ਆਪਣੇ ਅਹੁਦੇ ਵਾਸਤੇ ਕੋਈ ਦੂਸਰਾ ਮੰਦਰ ਨਹੀਂ ਬਣਾਇਆ। ਕਹਿੰਦੇ ਨੇ ਉਸੇ ਮੰਦਰ ਦੇ ਪਿਛਵਾੜੇ ਬਹਿ ਗਏ, ਪਿੱਛੇ ਜਾ ਕੇ ਬਹਿ ਕੇ ਕਹਿਣ ਲੱਗੇ, ਹੇ ਪਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ ਤੇ ਤੇਰੇ ਮੰਦਰ ਵਿੱਚੋਂ, ਤੇਰੇ ਘਰ ਵਿੱਚੋਂ ਮੈਨੂੰ ਉਠਾ ਦਿੱਤਾ ਜਾਏ ਤੇ ਮੈਂ ਭਗਤ ਤੇਰਾ ਕਾਹਦਾ ਹੋਇਆ? ਤੂੰ ਨਿਮਾਣਿਆਂ ਦਾ ਮਾਣ ਕਿਵੇਂ ਹੋਇਆ? ਸਤਸੰਗ ਧਿਆਨ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਤੱਖ ਪ੍ਰਮਾਣ ਦੇਂਦੇ ਹੋਏ ਕਹਿੰਦੇ ਨੇ,

ਲੱਖਾਂ ਦਾ ਇਸ ਲਈ ਬਣ ਗਿਆ, ਉਹਦੇ ਹਿਰਦੇ ਵਿਚ ਨਾਮ ਵਸਿਆ ਕਿ ਜਿੱਥੇ ਨਾਮ ਨੇ ਵਿਸਰਾਮ ਕੀਤਾ ਮਾਲਕ ਨੇ ਉਹਨੂੰ ਅਵਾਰਡ ਦਿੱਤੀ ਆ ਨਾਮ ਦੇਵ। ਕੀ ਹੋਇਆ? ਤੈਨੂੰ ਮੰਦਰ ਵਿਚੋਂ ਉਠਾਇਆ ਗਿਆ, ਮੈਂ ਤੈਨੂੰ ਹਰਿਮੰਦਰ ਵਿਚ ਬਿਠਾ ਦੇਣਾ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਵਿਚ ਬਿਠਾ ਦਿੱਤਾ, ਇਤਨਾ ਮਾਣ ਦਿੱਤਾ। ਅੱਗੇ ਚਲੀਏ,

ਕਹਿੰਦੇ ਨੇ ਹੁਣ ਜੁਲਾਹੇ ਦੀ ਗੱਲ ਕੀਤੀ। ਸਾਧ ਸੰਗਤ, ਇਹ ਮੈਂ ਜ਼ਿਕਰ ਇਸ ਲਈ ਕਰ ਰਹੇ ਹਾਂ ਕਿ ਅੱਜ ਸਮਾਜ ਕੇਵਲ ਇਹਨਾਂ ਜਾਤਾਂ ਨੂੰ ਹੀ ਮੰਨਦਾ, ਜੋਤ ਨੂੰ ਨਹੀਂ ਮੰਨਦਾ। ਤੇ ਇਹ ਗੱਲ ਇਸ ਲਈ ਆਰੰਭ ਕੀਤੀ ਹੈ ਕਿ ਜਿਨ੍ਹਾਂ ਅਸੀਂ ਜਾਤਾਂ ਨੂੰ ਨੀਵਾਂ ਆਖਨੇ ਆ, ਆਪਾਂ ਵੇਖੀਏ ਤੇ ਸੀ ਵੀ ਮਾਲਕ ਦੀ ਨਿਗਾਹ ਵਿੱਚ ਉਹ ਕਿੰਨੇ ਉੱਚੇ ਨੇ। ਫਿਰ ਨੀਵਾਂ ਤੇ ਉਹ ਹੋ ਗਿਆ ਨਾ ਜਿਹੜਾ ਮਾਲਕ ਦੀ ਨਿਗਾਹ ਚੋਂ ਗਿਰ ਗਿਆ, ਜਿਹੜਾ ਮਾਲਕ ਦੀ ਨਜ਼ਰ ਚ ਨਹੀਂ ਚੜਿਆ। ਉਹ ਤੇ ਸਦਾ ਉੱਚਾ ਹੈ ਜਿਹਦੇ ਤੇ ਮਾਲਕ ਦੀ ਨਜ਼ਰ ਹੋ ਗਈ ਹੈ। ਕਹਿੰਦੇ ਨੇ ਹੁਣ ਕਵੀ ਜਿਸ ਵੇਲੇ ਕਬੀਰ ਇਸ ਭਗਤੀ ਵੱਲ ਮਨ ਲਿਆਇਆ, ਮਨ ਖਿਆਲ ਕੀਤਾ ਤੇ ਗੱਲ ਫਿਰ ਸਾਹਮਣੇ ਉਹੀ ਆ ਗਈ, ਉੱਚੀਆਂ ਜਾਤਾਂ ਵਾਲੇ ਵੱਡੇ ਜਾਤੀਆਂ ਵਾਲੇ ਦੁਰਕਾਰਨ ਲੱਗ ਪਏ। ਹੁਣ ਕਹਿੰਦੇ ਨੇ ਕਬੀਰ ਦੇ ਮਨ ਅੰਦਰ ਖਿਆਲ ਆ ਗਿਆ, ਕਿਉਂ ਨਾ ਮੈਂ ਆਪਣਾ ਗੁਰੂ ਸਵਾਮੀ ਰਾਮਾਨੰਦ ਜੀ ਨੂੰ ਬਣਾਵਾਂ। ਕਹਿੰਦੇ ਨੇ ਹੁਣ ਸਵਾਮੀ ਰਾਮਾਨੰਦ ਜੀ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਉਹ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਗੁਰੂ ਕਿਵੇਂ ਬਣਨ? ਭਾਈ ਸਾਹਿਬ ਖਿਆਲ ਦਿੰਦੇ ਹੋਏ ਕਹਿੰਦੇ ਨੇ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ,

ਕਬੀਰ ਗੁਰੂ ਧਾਰਨ ਕਰਦੇ ਤੇ ਸਵਾਮੀ ਰਾਮਾਨੰਦ ਜੀ ਕਹਿੰਦੇ ਨੇ ਇੱਕ ਦਿਨ ਉੱਠੇ ਕੀ ਵੇਖਦੇ ਨੇ ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਇਸ਼ਨਾਨ ਜਾਂਦੇ ਨੇ ਕਹਿੰਦਾ ਕਿਉਂ ਨਾ ਐਸਾ ਹੋਵੇ ਕਿ ਮੈਂ ਇਹਨਾਂ ਤੋਂ ਪਹਿਲੇ ਉੱਠ ਪਵਾਂ ਜੇ ਇਹਨਾਂ ਕੋਲੋਂ ਕੁਝ ਲੈਣਾ ਹੀ ਕਬੀਰ ਇਹਨਾਂ ਤੋਂ ਪਹਿਲੇ ਉੱਠ ਤੇ ਜਿਸ ਰਸਤੇ ਜਾਂਦੇ ਨੇ ਉਸ ਰਸਤੇ ਵਿੱਚ ਲੰਮਾ ਪੈ ਗਿਆ ਹੋ ਸਕਦਾ ਤੇਰੇ ਤੇ ਨਦਰੇ ਕਰਮ ਹੋ ਜਾਏ ਕਬੀਰ ਬਰਸਾਤੀ ਉਹ ਸਿੰਘੜਾ ਜਿਹਾ ਰਸਤਾ ਉਹਦੇ ਵਿੱਚ ਲੰਮੇ ਪਏ ਨੇ ਸਵਾਮੀ ਰਾਮਾਨੰਦ ਜੀ ਪੌਂਆਂ ਤੇ ਸਵਾਰ ਅੰਮ੍ਰਿਤ ਵੇਲਾ ਤੁਰੇ ਆਉਂਦੇ ਹੁਣ ਜਿਸ ਵੇਲੇ ਸਵਾਮੀ ਰਾਮਾਨੰਦ ਜੀ ਆਏ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਦੀ ਛੋਹ ਹੋਈ ਹੁਣ ਸਵਾਮੀ ਰਾਮਾਨੰਦ ਜੀ ਨੇ ਕਿਹਾ ਪਤਾ ਨਹੀਂ ਕੌਣ ਪਿਆ ਇੰਜ ਜਾਪਦਾ ਜਿਵੇਂ ਕੋਈ ਮ੍ਰਿਤਕ ਸਰੀਰ ਹੈ ਤੇ ਸਾਧ ਸੰਗਤ ਚਰਨਾਂ ਦੀ ਛੋਹ ਲੱਗਣ ਦੀ ਦੇਰੀ ਸੀ ਅੱਜ ਆਪਣੇ ਮੁਖੋਂ ਇੱਕ ਬਚਨ ਕਿਹਾ ਉਠ ਰਾਮ ਕੇ ਲੋਕਾ ਰਾਮ ਕੋ ਬਸ ਇੰਨੀ ਗੱਲ ਕਹਿਣ ਦੀ ਦੇਰੀ ਸੀ ਕਬੀਰ ਨੇ ਮਾਲਾ ਫੜ ਲਈ ਰਾਮ ਰਾਮ ਰਾਮ ਸ਼ੁਰੂ ਹੈ ਤੇ ਸਾਧ ਸੰਗਤ ਹੁਣ ਭਗਤੀ ਕਰਦੇ ਆ ਜਿਸ ਵੇਲੇ ਉਹਨਾਂ ਉੱਚੀਆਂ ਜਾਤਾਂ ਵਾਲਿਆਂ ਨੇ ਤੱਕਿਆ ਹੁਣ ਮਨ ਚ ਖਿਆਲ ਆ ਗਿਆ ਕਿ ਕਬੀਰ ਦਾ ਗੁਰੂ ਕਿਹੜਾ ਹੈ ਕਬੀਰ ਨੂੰ ਦੀਖਿਆ ਕਿੰਨੇ ਦਿੱਤੀ ਹੈ ਇਹ ਮਾਲਾ ਕਿਵੇਂ ਫੜ ਕੇ ਬਹਿ ਗਿਆ ਇਹ ਤੇ ਨਾਮ ਨਹੀਂ ਜਪ ਸਕਦਾ ਕਿਉਂਕਿ ਉਸ ਵੇਲੇ ਉਹਨਾਂ ਪੰਡਤਾਂ ਬ੍ਰਾਹਮਣਾਂ ਨੇ ਇਹ ਉਪਦੇਸ਼ ਦੇ ਦਿੱਤਾ ਕਿ ਉੱਚੀਆਂ ਜਾਤਾਂ ਵਾਲੇ ਹੀ ਨਾਮ ਜਪ ਸਕਦੇ ਨੇ ਛੋਟੀ ਜਾਤ ਵਾਲਾ ਨਾਮ ਵੀ ਨਹੀਂ ਜਪ ਸਕਦਾ ਸਾਧ ਸੰਗਤ ਹੁਣ ਧਿਆਨ ਦੇਣਾ ਪੁੱਛ ਕੀਤੀ ਤੇਰਾ ਗੁਰੂ ਕੌਣ ਹੈ ਕਹਿਣ ਲੱਗਾ ਜੀ ਸਵਾਮੀ ਰਾਮਾਨੰਦ ਜਦੋਂ ਸਵਾਮੀ ਰਾਮਾਨੰਦ ਜੀ ਦਾ ਨਾਂ ਲਿਆ ਕਹਿਣ ਲੱਗੇ ਇਹ ਹੋ ਹੀ ਨਹੀਂ ਸਕਦਾ ਉਹ ਤੇ ਸ਼ੂਦਰ ਨੂੰ ਮੱਥੇ ਨਹੀਂ ਲਾਂਦੇ ਤੈਨੂੰ ਕਿਵੇਂ ਦੀਖਿਆ ਰਿੜਤੀ ਕਹਿਣ ਲੱਗਾ ਮੇਰੇ ਤੇ ਯਕੀਨ ਨਹੀਂ ਤੇ ਜਾ ਕੇ ਸਵਾਮੀ ਨੂੰ ਪੁੱਛ ਸਵਾਮੀ ਰਾਮਾਨੰਦ ਜੀ ਪਾਸ ਆਏ ਕਹਿਣ ਲੱਗੇ ਸਵਾਮੀ ਜੀ ਕਬੀਰ ਕਦੋਂ ਸ਼ਿਸ਼ ਬਣਾਇਆ ਕਦੋਂ ਦੀਖਿਆ ਦਿੱਤੀ ਜੇ ਕਹਿਣ ਲੱਗੇ ਕਬੀਰ ਮੇਰਾ ਸ਼ਿਸ਼ ਨਹੀਂ ਹੈ ਮੈਂ ਦੀਖਿਆ ਨਹੀਂ ਦਿੱਤੀ ਕਹਿਣ ਲੱਗੇ ਮਹਾਰਾਜ ਉਹ ਤੇ ਤੁਹਾਡਾ ਨਾਮ ਜਪ ਰਹੇ ਕਹਿਣ ਲੱਗੇ ਬੁਲਾਓ ਕਬੀਰ ਨੂੰ ਹੁਣ ਕਬੀਰ ਨੂੰ ਬੁਲਾਇਆ ਨਾ ਜਿਸ ਵੇਲੇ ਸਵਾਮੀ ਰਾਮਾਨੰਦ ਜੀ ਨੇ ਇੱਕ ਪਰਦਾ ਤਾਨ ਲਿਆ ਇੱਕ ਪਾਸੇ ਸਵਾਮੀ ਰਾਮਾਨੰਦ ਜੀ ਨੇ ਇੱਕ ਪਾਸੇ ਕਬੀਰ ਹੈ ਵਿੱਚ ਪਰਦਾ ਤੇ ਸਾਧ ਸੰਗਤ ਮੈਂ ਪਰਦੇ ਦਾ ਜ਼ਿਕਰ ਕਰਦਿਆਂ ਪਰਦਾ ਇੱਕ ਪਰਮ ਹੈ ਖਿਆਲ ਕਰਨਾ ਪਰਦਾ ਇੱਕ ਪਰਮ ਹੈ ਹੁਣ ਵੇਖੋ ਇਹ ਪਰਮ ਹਟਦਾ ਕਿਵੇਂ ਕਬੀਰ ਕਰ ਤੈਨੂੰ ਦੀਖਿਆ ਦਿੱਤੀ ਕਹਿਣ ਲੱਗੇ ਸਵਾਮੀ ਜੀ ਅੰਮ੍ਰਿਤ ਵੇਲਾ ਯਾਦ ਕਰੋ ਉਸ ਦਿਨ ਦਾ ਅੰਮ੍ਰਿਤ ਵੇਲਾ ਯਾਦ ਕਰੋ ਜਿਸ ਵੇਲੇ ਅੰਮ੍ਰਿਤ ਵੇਲੇ ਤੁਸੀਂ ਚਰਨਾਂ ਦੀ ਛੋਹ ਦੇ ਕੇ ਮੈਨੂੰ ਆਪਣੇ ਮੁਖੋਂ ਆਖਿਆ ਉਠ ਰਾਮ ਕੇ ਲੋਕਾ ਰਾਮ ਕੋ ਇਹ ਦੀਖਿਆ ਨਹੀਂ ਤੇ ਹੋਰ ਕੀ ਹੈ ਬੋਲੋ ਰਾਮ ਸਿੱਖ ਸਮਝਾਈ ਤੁਸੀਂ ਰਾਮ ਇਹਨਾਂ ਦੇ ਕੰਨਾਂ ਵਿੱਚ ਕਹਿੰਦੇ ਹੋ ਮੈਨੂੰ ਉੱਚੀ ਆਵਾਜ਼ ਨਾਲ ਤੁਸੀਂ ਕਿਹਾ ਤੇ ਮੈਂ ਰਾਮ ਦਾ ਨਾਮ ਜਪਣ ਲੱਗ ਪਈ ਕਹਿੰਦੇ ਨੇ ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਪਰਦਾ ਹਟਾ ਦਿਓ ਗਿਰਾ ਦਿਓ ਇਸ ਪਰਦੇ ਨੂੰ ਉਹ ਭਾਈ ਜਿਨ੍ਹਾਂ ਨੂੰ ਮੈਂ ਨਾਮ ਦਿੱਤਾ ਉਹ ਅੱਜ ਤੱਕ ਇਸ ਅਵਸਥਾ ਵਿੱਚ ਨਹੀਂ ਪਹੁੰਚ ਸਕੇ ਸਵਾਮੀ ਰਾਮਾਨੰਦ ਜੀ ਕਹਿੰਦੇ ਨੇ ਕਬੀਰ ਨੂੰ ਤੇ ਮੈਂ ਅਚਨਚੇਤ ਰਾਮ ਦਾ ਨਾਮ ਦਿੱਤਾ ਪਰ ਇਹਦੇ ਹਿਰਦੇ ਵਿੱਚ ਇੰਜ ਨਾਮ ਵਸ ਗਿਆ ਹੈ ਕਹਿਣ ਲੱਗੇ ਕਬੀਰ ਸਭ ਤੋਂ ਉੱਚਾ ਹੋ ਗਿਆ अब तो जाए चढ़े संघासन मिले सारिंग पानी राम कबीरा एक बए है कोई न सके पछाण हुण इत्थे पछाण ही कोई नहीं राम ते कबीर एक हो गए ने बुन्ना तन्ना त्याग के प्रीत चरण कबीर नीच कुला जुलाहिरा पायो गुणी गहीरा ਜਿਨ੍ਹਾਂ ਨੂੰ ਲੋਕਾਂ ਨੇ ਨੀਵਾਂ ਆਖਿਆ ਅੱਜ ਗੁਣੀ ਗਹੀਰਾ ਗੁਣਾਂ ਦਾ ਗੁਥਲਾ ਬਣ ਗਿਆ ਅੱਗੇ ਚੱਲੀਏ

ਦਿੱਤਾ। ਬਨਾਰਸ ਤੱਟ ਤੇ ਕਹਿੰਦੇ ਨੇ ਸੰਗ ਨਾਲ ਨਹਾਉਣ ਆ ਗਏ। ਜਿਸ ਵੇਲੇ ਨਹਾਉਣ ਵਾਸਤੇ ਆਏ ਵੇਖਦੇ ਕੀ ਨੇ ਕਿ ਬੜਾ ਸੁੰਦਰ ਮੇਲਾ ਲੱਗਾ ਤੇ ਮੇਲੇ ਵਿੱਚ ਲੋਕ ਦਾਨ ਪੁੰਨ ਕਰ ਰਹੇ ਨੇ ਤੇ ਪੰਡਿਤ ਜੀ ਬੈਠੇ ਦਾਨ ਹੋ ਕੇ ਰਹੇ ਨੇ। ਕੋਈ ਸੋਨਾ ਦਾਨ ਕਰ ਰਿਹਾ, ਕੋਈ ਚਾਂਦੀ ਦਾਨ ਕਰ ਰਿਹਾ, ਕੋਈ ਰੁਪਾ ਦੇ ਰਿਹਾ, ਆਪਣੀ ਵੱਤ ਅਨੁਸਾਰ ਹਰ ਕੋਈ ਦਾਨ ਤੇ ਲੱਗਾ। ਹੁਣ ਭਗਤ ਜੀ ਕਹਿੰਦੇ ਨੇ ਕਿ ਮੈਂ ਵੀ ਤੱਟ ਤੇ ਆਇਆ, ਮੈਂ ਵੀ ਕੁਝ ਦਾਨ ਕਰਾਂ, ਪਰ ਦੇਖਣਾ ਭਗਤ ਜੀ ਦੇ ਦਾਨ ਕਰਨ ਦਾ ਢੰਗ ਕੈਸਾ ਹੈ। ਭਗਤ ਜੀ ਦਾਨ ਇਸ ਲਈ ਦੇ ਰਹੇ ਨੇ ਕਿ ਉਹਨਾਂ ਲੋਕਾਂ ਨੂੰ ਸਮਝਾ ਸਕਾਂ, ਜਿਹੜਾ ਦਾਨ ਤੁਸੀਂ ਪਾਣੀ ਵਿੱਚ ਸੁੱਟ ਰਹੇ ਹੋ ਉਹ ਭਾਈ ਉਹ ਕਿਸੇ ਅਰਥ ਨਹੀਂ ਲੱਗ ਰਿਹਾ। ਕ੍ਰਾਂਤੀਕਾਰੀ ਭਗਤ ਉਹਨਾਂ ਨੂੰ ਗਿਆਨ ਦਿੰਦੇ ਹੋਏ ਇਹ ਗੱਲ ਸਮਝਾਉਂਦੇ ਨੇ।

ਜਿਸ ਵੇਲੇ ਇਤਨਾ ਮਣਾ ਮੂਈ ਸੋਨਾ ਚਾਂਦੀ ਦਾਨ ਹੁੰਦਿਆ ਮਾਤ ਗੰਗਾ ਨੇ ਹੱਥ ਨਾ ਕੱਢਿਆ, ਇੱਕ ਸੀਰੇ ਵਾਸਤੇ ਗੰਗਾ ਨੇ ਹੱਥ ਕੱਢ ਲਿਆ ਕਿ ਇਹ ਨਿਮਾਣੇ ਨੂੰ ਮਾਣ ਨਹੀਂ। ਤੇ ਦੂਜਾ ਉਪਦੇਸ਼ ਇਹ ਮਿਲ ਗਿਆ ਕਿ ਪਾਣੀ ਵਿੱਚ ਦਾਨ ਸੁੱਟਣ ਦਾ ਕੋਈ ਫਾਇਦਾ ਨਹੀਂ। ਤੇ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ ਵਿੱਚ ਵੀ ਕਰਨੀ, ਤੁਸੀਂ ਦਾਨ ਦਿੰਦੇ ਹੋ ਪਰ ਦਾਨ ਦੇਣ ਲੱਗਿਆਂ ਇਹ ਵਿਚਾਰ ਜ਼ਰੂਰ ਕਰਿਆ ਕਰੋ, ਮੈਂ ਦਾਨ ਦੇ ਕਿੱਥੇ ਰਿਹਾ, ਕਿ ਮੇਰਾ ਦਾਨ ਫਲੀਭੂਤ ਹੋ ਰਿਹਾ, ਕਿ ਮੇਰਾ ਦਾਨ ਕਿਸੇ ਅਰਥੇ ਲੱਗ ਰਿਹਾ, ਕਿਤਨੀ ਮਿਹਨਤ ਮਸ਼ਕਤ ਦੀ ਕਮਾਈ ਅਸੀਂ ਕਰਨੇ ਆ, ਦੇਸ਼ ਤੋਂ ਵਿਦੇਸ਼ ਆ ਗਏ, ਇੰਨੀਆਂ ਕਾਲਣਾ ਕਾਲੀਆਂ, ਫਿਰ ਕਿਤੇ ਜਾ ਕੇ ਮਾਇਆ ਕਮਾਉਣ ਨੂੰ ਮਿਲਦੀ ਹੈ ਤੇ ਉਹ ਮਾਇਆ ਐਵੇਂ ਚਲੀ ਜਾਏ, ਨਹੀਂ ਕਿਸੇ ਅਰਥੇ ਲੱਗੇ। ਸਾਡੇ ਸਾਹਮਣੇ ਮਨੋਰਥ ਹੋਵੇ, ਇਹ ਜਿੱਥੇ ਮੈਂ ਮਾਇਆ ਦਿੱਤੀ ਹੈ ਇੱਥੇ ਵਾਕਈ ਸਫਲੀ ਹੋਵੇਗੀ, ਕਿਉਂਕਿ ਅੱਜ ਦੁਨੀਆਂ ਦੇ ਵਿੱਚ ਬਹੁਤ ਲੋਕ ਐਸੇ ਤੁਰ ਪਏ ਨੇ ਜੋ ਧਰਮ ਦੇ ਨਾਂ ਤੇ ਲੱਖਾਂ ਰੁਪਿਆ ਉਗਰਾਈ ਜਾ ਰਹੇ ਨੇ ਪਰ ਖਿਮਾ ਕਰਨਾ ਕਿਸੇ ਅਰਥੇ ਨਹੀਂ ਲਾ ਰਹੇ, ਝੂਠ ਬੋਲ ਬੋਲ ਸੰਗਤਾਂ ਕੋਲੋਂ ਮਾਇਆ ਲਈ ਜਾਂਦੇ ਨੇ, ਦੇ ਗੁਰਾਈ ਤੇ ਗੁਰਾਈ ਕਰੀ ਜਾ ਰਹੇ ਨੇ ਪਰ ਕਿਸੇ ਅਰਥੇ ਨਹੀਂ ਲੱਗ ਰਿਹਾ। ਆਓ ਭਾਈ ਇਹ ਦਾਨ ਉੱਥੇ ਦਿਓ ਜਿੱਥੇ ਪਤਾ ਹੋਵੇ ਕਿ ਧਰਮ ਅਰਥੇ ਲੱਗ ਰਿਹਾ, ਕਿਸੇ ਪ੍ਰਚਾਰ ਤੇ ਲੱਗ ਰਿਹਾ, ਕਿਸੇ ਚੰਗੀ ਜਗ੍ਹਾ ਲੱਗ ਰਿਹਾ, ਇਹ ਦਾਨ ਉੱਥੇ ਦੇਣਾ। ਭਗਤ ਜੀ ਦਾ ਬਸ ਇਤਨਾ ਹੀ ਕਹਿਣਾ ਹੈ ਕਿ ਮੇਰਾ ਦਾਨ ਵੇਖੋ ਮਾਤ ਗੰਗਾ ਨੇ ਕਿਉਂ ਸਵੀਕਾਰ ਕੀਤਾ, ਕਿਉਂਕਿ ਮਾਤ ਗੰਗਾ ਨੂੰ ਪਤਾ ਹੈ ਕਿ ਇਹ ਮੇਰੀਆਂ ਮਿਹਨਤ ਦੀਆਂ ਕੌਡੀਆਂ ਨੇ, ਇਹ ਮੇਰੀ ਮਿਹਨਤ ਦੀ ਕਮਾਈ ਹੈ ਤੇ ਮਿਹਨਤ ਦੀ ਕਮਾਈ ਅਜਾਈ ਨਹੀਂ ਜਾਣੀ ਚਾਹੀਦੀ, ਅਰਥ ਲੱਗਣੀ ਚਾਹੀਦੀ ਹੈ। ਹੁਣ ਪਖੰਡ ਇਤਨਾ ਦੁਨੀਆਂ ਦੇ ਵਿੱਚ ਵੱਧ ਗਿਆ ਹੈ ਜੀ ਅਸੀਂ ਲੈਂਦੇ ਕੁਝ ਨਹੀਂ, ਅਸੀਂ ਲੈਂਦੇ ਕੁਝ ਨਹੀਂ, ਕੀ ਲੈਂਦੇ, ਮਾਇਆ ਨਹੀਂ ਲੈਣੀ ਅਸੀਂ, ਪਖੰਡ ਦੁਨੀਆਂ ਵਿੱਚ ਹੀ ਹੈ, ਮਾਇਆ ਨਹੀਂ ਲੈਣੀ, ਚੰਗਾ ਮਾਇਆ ਨਹੀਂ ਲੈਣੀ, ਡਰਾਫਟ ਜਿੰਨੇ ਮਰਜ਼ੀ ਬਣਾ ਦਿਓ, ਚੱਕ ਜਿੰਨੇ ਮਰਜ਼ੀ ਕੱਟ ਦਿਓ, ਸਾਧ ਸੰਗਤ ਉਹ ਮਾਇਆ ਨਹੀਂ। ਸਾਡੇ ਹਿੰਦੁਸਤਾਨ ਵਿੱਚ ਵੀ ਅੱਛਾ ਪਖੰਡ ਬੜਾ ਚੱਲਦਾ, ਜੀ ਮੈਂ ਭੇਟਾ ਨਹੀਂ ਲੈਂਦਾ ਤੇ ਜੇ ਕੋਈ ਕਾਰ ਦੀ ਚਾਬੀ ਫੜਾਏ ਉਹ ਚੁੱਪ ਕਰਕੇ ਫੜ ਲੈਂਦਾ, ਸਾਧ ਸੰਗਤ ਕਮਾਲ ਦੀ ਗੱਲ ਹੈ, ਉਹ ਕਾਰ ਜਿਹੜੀ ਹੈ ਮਾਇਆ ਤੋਂ ਬਿਨਾਂ ਆ ਗਈ ਹੈ, ਆਖਰ ਉਸ ਤੇ ਵੀ ਤੇ ਮਾਇਆ ਲੱਗੀ ਹੈ ਨਾ, ਇਤਨਾ ਵੱਡਾ ਪਖੰਡ। ਹੁਣ ਇਹ ਗੱਲ ਬਿਲਕੁਲ ਸਹੀ ਹੈ, ਸਟੇਜ ਤੇ ਅਸੀਂ ਲਿਆ ਇੱਕ ਦੋ ਜਾਂ ਪੰਜ ਦਸ ਪਾਉਂਡ ਆਉਣੇ ਨੇ ਤੇ ਚੁੱਪ ਕਰਕੇ ਘਰ ਜਾ ਕੇ ਲਿਆ ਉੱਥੇ ਸੌ ਤੇ ਹਜ਼ਾਰਾਂ ਵਿੱਚ ਮਿਲਣੇ ਨੇ, ਫਿਰ ਪਖੰਡ ਦਾ ਫਿਰ ਪਖੰਡ। ਆਓ ਇਹਨਾਂ ਪਰਮਾਂ ਤੋਂ ਦੂਰ ਹੋਈਏ, ਇਹਨਾਂ ਤੋਂ ਨਲੇਪ ਹੋਣਾ ਬੜੀ ਮੁਸ਼ਕਲ ਗੱਲ ਹੈ। ਭਗਤ ਰਵਿਦਾਸ ਜੀ ਬਾਰੇ ਇਸੇ ਲਈ ਜ਼ਿਕਰ ਹੋਇਆ ਕਿ ਉਹ ਮਾਇਆ ਤੋਂ ਨਿਰਲੇਪ ਨੇ, ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਉਹਨਾਂ ਮਾਇਆ ਦਾ ਪਖੰਡ ਛੱਡਿਆ। ਉਹ ਕਦੀ ਗ੍ਰਿਸਤੀ ਦਾ ਮਾਇਆ ਤੋਂ ਬਿਨਾਂ ਗੁਜ਼ਾਰਾ ਹੋਇਆ, ਬਿਲਕੁਲ ਨਹੀਂ, ਇਹ ਮਾਇਆ ਦਾ ਪਖੰਡ ਛੱਡਣਾ। ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਅਸਥਾਨ ਡੇਰੇ ਮਾਇਆ ਤੋਂ ਬਿਨਾਂ ਬਣ ਜਾਂਦੇ ਨੇ, ਆਖਰ ਮਾਇਆ ਲੱਗਦੀ ਹੈ ਨਾ, ਖਿਆਲ ਕਰਨਾ। ਰਵਿਦਾਸ ਤੁਹੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਏ। ਅੱਗੇ ਹੁਣ ਪਾਤਸ਼ਾਹ ਸਤਿਗੁਰੂ ਕਹਿੰਦੇ ਨੇ ਪ੍ਰਗਟ ਹੋਵਾ ਸਾ

0: ਭਾਗਾ
1: ਇਹਨਾਂ ਭਗਤਾਂ ਦੀ ਗਾਥਾ ਸੁਣ ਕੇ ਇਹਨਾਂ ਦਾ ਨਾਮ ਸੁਣ ਕੇ ਇਹ ਵਿਦ ਸੁਣ ਕੇ ਜਾਤਰੋ ਉੱਠ ਭਗਤੀ ਲਾਗਾ ਇਹ ਵੀ ਉੱਠ ਕੇ ਭਗਤੀ ਵਿਚ ਲੱਗ ਗਿਆ ਹੁਣ ਭਗਤੀ ਦਾ ਸਦਕਾ ਮਿਲਿਆ ਕੀ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ ਧੰਨੇ ਨੂੰ ਵੀ ਰੱਬ ਮਿਲ ਗਿਆ ਧੰਨੇ ਨੇ ਵੀ ਰੱਬ ਨੂੰ ਪਾ ਲਿਆ ਪਰ ਪਾਇਆ ਕਿਵੇਂ ਇਹਨਾਂ ਭਗਤਾਂ ਨੂੰ ਸੁਣ ਕੇ ਇਹਨਾਂ ਦੀ ਮਿਹਨਤ ਦਾ ਸਦਕਾ ਉਹਨੂੰ ਇਹ ਉਤਸ਼ਾਹ ਮਿਲਿਆ ਇਸ ਲਈ ਭਾਈ ਆਓ ਜੇ ਕੋਈ ਬੰਦਗੀ ਕਰਦਾ ਹੋਵੇ ਉਸ ਵੱਲ ਵੇਖ ਕੇ ਆਪਣੇ ਆਪ ਨੂੰ ਬੰਦਗੀ ਵੱਲ ਲਾਣਾ ਚਾਹੀਦਾ ਹੈ ਜੇ ਕੋਈ ਸਤਸੰਗਤ ਵਿੱਚ ਜਾਂਦਾ ਹੋਵੇ ਉਹਦੇ ਵੱਲ ਵੇਖ ਕੇ ਆਪ ਵੀ ਸਤਸੰਗਤ ਵਿੱਚ ਜਾਣਾ ਚਾਹੀਦਾ ਹੈ ਕਿਉਂਕਿ ਉੱਥੋਂ ਹੀ ਪ੍ਰੇਰਣਾ ਮਿਲਦੀ ਹੈ ਤੇ ਜਿਸ ਵੇਲੇ ਪ੍ਰੇਰਣਾ ਮਿਲ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਨਿਮਾਣਿਆਂ ਨੂੰ ਮਾਣ ਇਸ ਲਈ ਮਿਲਿਆ ਕਿਉਂਕਿ ਇਹਨਾਂ ਨੇ ਆਪਣਾ ਆਪ ਗੁਰੂ ਦੇ ਅਰਪਣ ਕੀਤਾ ਆਪਣਾ ਪਰਮਾਤਮਾ ਦੇ ਅਰਪਣ ਕੀਤਾ ਤੇ ਜਿਹੜਾ ਆਪਣਾ ਪਰਮਾਤਮਾ ਦੇ ਅਰਪਣ ਕਰ ਦਿੰਦਾ ਹੈ ਸਤਿਗੁਰ ਕਹਿੰਦੇ ਨੇ ਉਹ ਮਾਲਕ ਉਹਨਾਂ ਨੂੰ ਮਾਣ ਦਿੰਦਾ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆਂ ਚੀਜ ਕਰੇ ਮੇਰਾ ਗੋਇੰਦ ਤੇਰੀ ਕੁਦਰਤ ਕੋ ਕੁਰਬਾਨ ਤੇ ਸਾਧ ਸੰਗਤ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਜੇ ਨੀਵਿਆਂ ਨੂੰ ਮਾਣ ਦਿੱਤਾ ਹੈ ਗੁਰੂ ਅਰਜਨ ਸਾਹਿਬ ਨੇ ਇਹਨਾਂ ਭਗਤਾਂ ਨੂੰ ਮਾਣ ਦਿੱਤਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਇਹ ਗੱਲ ਆਖੀ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਮੈਂ ਨਾ ਗਰੀਬਾਂ ਸਿੱਖਾਂ ਨੂੰ ਇਹ ਪਾਤਸ਼ਾਹੀਆਂ ਦੇਣਾ ਚਾਹੁੰਦਾ ਇਹ ਯਾਦ ਕਰਨ ਕਿ ਸਾਡਾ ਗੁਰੂ ਕੋਈ ਹੋਇਆ ਤੇ ਸਾਡਾ ਗੁਰੂ ਕੈਸਾ ਹੈ ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਆਓ ਭਾਈ ਤੁਸੀਂ ਸ਼ਹਿਨ ਸ਼ਾਹ ਦੇ ਪੁੱਤਰ ਹੋ ਤੇ ਸ਼ਹਿਨ ਸ਼ਾਹ ਦੇ ਪੁੱਤਰ ਅਸੀਂ ਉਹਦੇ ਦਰ ਤੇ ਆ ਕੇ ਨਿਮਾਣੇ ਬਣ ਕੇ ਡਿੱਗੀਏ ਨਿਮਰਤਾ ਨਾਲ ਆਈਏ ਤੇ ਜਿਹੜਾ ਨਿਮਾਣਾ ਬਣ ਕੇ ਆਏਗਾ ਗੁਰੂ ਦੇ ਦਰ ਤੋਂ ਉਹਨੂੰ ਮਾਣ ਪ੍ਰਾਪਤ ਹੋਵੇਗਾ ਤੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ ਨਿਮਾਣਾ ਬਣਨਾ ਗੁਰੂ ਦਾ ਮਾਣ ਕਰਨਾ ਗੁਰੂ ਦਾ ਸਤਿਕਾਰ ਕਰਨਾ ਤੇ ਜਿਹੜਾ ਗੁਰੂ ਦਾ ਸਤਿਕਾਰ ਕਰਦਾ ਉਹਦਾ ਸਤਿਕਾਰ ਹੁੰਦਾ ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ ਧਿਆਨ ਨਾਲ ਸੁਣਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾ ਜਿਹਦੇ ਪਾਸ ਬੈਠੇ ਸੀ ਸੋਹਣੇ ਲੱਗਣੇ ਆ ਸਾਡਾ ਇਹ ਵਿਸਾ ਹੈ ਸਾਧ ਸੰਗਤ ਤੋਂ ਬਾਹਰ ਚਲੇ ਜਾਈਏ ਕੋਈ ਵਿਸਾ ਨਹੀਂ ਪਰ ਗੁਰੂ ਨੂੰ ਹਾਜ਼ਰ ਨਾਜ਼ਰ ਜੇ ਸਮਝਦੇ ਹੋ ਤੇ ਆਓ ਗੁਰੂ ਦਾ ਸਤਿਕਾਰ ਕਰੀਏ ਬੇਨਤੀ ਸਿਰਫ ਇਤਨੀ ਹੈ ਕਿ ਤੁਸੀਂ ਕੋਈ ਵੀ ਦਰਬਾਰ ਵੇਖਦੇ ਹੋ ਰਾਜੇ ਦਾ ਪਬਲਿਕ ਪਹਿਲੇ ਆਉਂਦੀ ਹੈ ਪਰਜਾ ਪਹਿਲੇ ਆ ਕੇ ਬੈਠਦੀ ਹੈ ਮੰਤਰੀ ਵਜ਼ੀਰ ਪਹਿਲੇ ਆ ਕੇ ਬੈਠਦੇ ਨੇ ਰਾਜਾ ਬਾਅਦ ਵਿੱਚ ਆਉਂਦਾ ਤੇ ਜਿਸ ਵੇਲੇ ਰਾਜਾ ਆਉਂਦਾ ਸਾਰੇ ਖੜੇ ਹੋ ਜਾਂਦੇ ਨੇ ਜਦ ਤੱਕ ਰਾਜਾ ਨਾ ਬੈਠੇ ਪਰਜਾ ਕੋਈ ਨਹੀਂ ਬਹਿੰਦੀ ਦੂਰ ਨਾ ਜਾਈਏ ਅਦਾਲਤ ਵਿੱਚ ਵੇਖੋ ਵਕੀਲ ਪਬਲਿਕ ਪਹਿਲੇ ਆ ਕੇ ਬੈਠਦੀ ਹੈ ਜੱਜ ਬਾਅਦ ਵਿੱਚ ਆ ਕੇ ਬੈਠਦਾ ਤੇ ਜਦੋਂ ਜੱਜ ਬੈਠੇ ਤੇ ਫਿਰ ਉਜਾਜ ਦੇਵੇ ਤੇ ਬੈਠੀ ਦੈ ਤੇ ਸਾਧ ਸੰਗਤ ਉਹਦੇ ਉੱਠ ਜਾਣ ਤੋਂ ਬਾਅਦ ਹੀ ਅਸੀਂ ਆਉਂਦੇ ਤੇ ਕਮਾਲ ਦੀ ਗੱਲ ਹੈ ਸਾਡਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਉਹਨਾਂ ਦੀ ਸੇਵਾ ਵੀ ਨਹੀਂ ਹੁੰਦੀ ਅਸੀਂ ਪ੍ਰਸਾਦ ਲੈ ਕੇ ਭੱਜਣ ਦੀ ਕਰਨੇ ਆ ਬਹੁਤਾ ਸਮਾਂ ਨਹੀਂ ਲੱਗਦਾ ਸਮਾਂ ਥੋੜਾ ਹੀ ਲੱਗਦਾ ਤੇ ਸਮੇਂ ਨੂੰ ਅਜਸਟਮੈਂਟ ਵਿੱਚ ਕਿਵੇਂ ਲਿਆਉਣਾ ਹੈ ਭਾਈ ਜਿਸ ਵੇਲੇ ਅਨਾਉਂਸਮੈਂਟ ਹੁੰਦੀ ਹੋਵੇ ਉਦੋਂ ਪ੍ਰਸ਼ਾਦ ਆਰੰਭ ਹੋ ਜਾਏ ਜਦੋਂ ਪ੍ਰਸ਼ਾਦ ਦੀ ਆਰੰਭਤਾ ਹੋ ਜਾਏ

ਜਦ ਵੰਡਿਆ ਜਾ ਰਿਹਾ ਹੋਵੇ, ਅਨਾਉਂਸਮੈਂਟ ਸਮਾਪਤੀ ਹੋਵੇ ਤੇ ਸੋਹਲੇ ਜੀ ਦਾ ਪਾਠ ਸ਼ੁਰੂ ਹੋ ਜਾਏ। ਸੋਹਲੇ ਜੀ ਦਾ ਪਾਠ ਹੁੰਦਿਆਂ ਤਦ ਤੱਕ ਪ੍ਰਸ਼ਾਦ ਵੀ ਵਰਤ ਜਾਏਗਾ, ਉਸ ਤੋਂ ਬਾਅਦ ਨਾਲੇ ਹੀ ਅਰਦਾਸ ਹੋਣ ਤੋਂ ਬਾਅਦ ਉਹ ਭਾਈ ਸਤਿਗੁਰੂ ਨੂੰ ਸੁਖ ਆਸਨ ਤੇ ਪਹੁੰਚਾ ਕੇ ਗੁਰੂ ਦੀ ਨਿੱਘੀ ਵਿਦਾਇਗੀ ਲੈ ਕੇ ਫਿਰ ਘਰਾਂ ਨੂੰ ਮੁੜੀਏ। ਬਹੁਤ ਆਸਾਮਾ ਨਹੀਂ ਲੱਗਣਾ, ਲੱਗਣੇ 2-4 ਹੀ ਮਿੰਟ ਨੇ। ਇਹ ਸਾਡੇ ਮਨ ਦਾ ਇੱਕ ਕਾਲ ਹੈ ਕਿ ਜਲਦੀ ਜਲਦੀ ਕਰ ਲੋ ਤੇ ਜਲਦੀ ਚਲੇ ਜਾਈਏ। ਨਾ ਭਾਈ, ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਜਾਣਾ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕਰਨਾ ਉਹ ਭਾਈ ਅੱਜ ਵੇਖਣਾ ਕਿ ਕਿਹਦੇ ਕਿਹਦੇ ਮਨ ਅੰਦਰ ਗੁਰੂ ਦਾ ਇਹ ਪ੍ਰੇਮ ਜਾਗਦਾ। ਜਿਹਦੇ ਮਨ ਅੰਦਰ ਪ੍ਰੇਮ ਹੈ ਭਾਈ, ਮਾਣ ਉਸੇ ਨੂੰ ਮਿਲਣਾ। ਕਰੋ ਇਸਨਾਨ ਪਵਿੱਤਰ, ਸਾਰੇ ਆਖੋ ਜੀ।

ਕਹਿੰਦੇ ਨੇ ਮੈਨੂੰ ਤੇ ਇਹ ਵਤਨ ਮਿਲ ਗਿਆ, ਇਹਦੇ ਵਿਚ ਜਗ੍ਹਾ ਮਿਲ ਗਈ ਇਸ ਸ਼ਹਿਰ ਦੇ ਵਿਚ, ਹਮੇਸ਼ਾ ਹੀ ਖੈਰ ਹੈ, ਕੋਈ ਦੁੱਖ ਤਕਲੀਫ਼

ਅਖੰਡਾਂ ਬ੍ਰਹਿਮੰਡਾਂ ਦੇ ਵਿੱਚ ਬੈਠੇ ਜੀਵਾਂ ਨੂੰ ਜੀਵਨ ਦਾਨ ਦੇ ਰਹੀ ਹੈ। ਪਰ ਦਰਵਾਜ਼ਾ ਬੰਦ ਹੈ। ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਹਾਂ। ਤੇਜਸਵੀ ਪੁਰਸ਼ ਨੇ ਹੱਥ ਜੋੜੇ ਨੇ, ਅਸਾਂ ਵੀ ਜੋੜੇ, ਤੇ ਦਰਸ਼ਨਾਂ ਵਾਸਤੇ ਇਉਂ ਅਰਦਾਸ

ਕਾਲ ਪੁਰਖ ਤੇਰੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਆਪਣੇ ਚਰਨਾਂ ਦੇ ਨਾਲ ਹੀ ਲੱਗਾ ਰਹਿਣ ਦੇ।

ਪੁੱਛੇ ਪੁੱਛੇ ਕਿ ਤੁਸੀਂ ਅਵਤਾਰ ਕਿਉਂ ਲਿਆ ਤਾਂ ਕਿਹਾ ਮੈਂ ਅਵਤਾਰ ਜ਼ਰੂਰ ਲਿਆ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਲਿਆ ਸੰਤਾਂ ਦੀ ਰੱਖਿਆ ਕਰਨ ਵਾਸਤੇ ਲਿਆ ਮੈਂ ਪਰਮੇਸ਼ਵਰ ਨਹੀਂ ਮੈਂ ਤੇ ਪਰਮੇਸ਼ਵਰ ਦਾ ਦਾਸ ਹਾਂ ਉਹਨੇ ਜੋ ਖੇਡ ਬਣਾਈ ਉਹਦੀ ਖੇਡ ਦੇਖਣ ਆਇਆ।

ਰਾਗ ਗੌੜੀ ਮਾਲਵਾ ਵਿੱਚ ਰਿਸ਼ਭ ਧੈਵਤ ਕੋਮਲ ਤੇ ਮੱਧਿਅਮ ਤੀਬਰ ਲੱਗਦਾ ਹੈ। ਇਸ ਰਾਗ ਦੇ ਆਰੋਹ ਵਿੱਚ ਨਿਸ਼ਾਦ ਅਤੇ ਅਵਰੋਹ ਵਿੱਚ ਧੈਵਤ ਵਰਜਿਤ ਹਨ। ਇਸ ਰਾਗ ਦੀ ਜਾਤੀ ਸ਼ਾੜਵ ਸ਼ਾੜਵ, ਵਾਦੀ ਰਿਸ਼ਭ, ਸੰਵਾਦੀ ਪੰਚਮ ਅਤੇ ਸਮਾਂ ਦਿਨ ਦਾ ਚੌਥਾ ਪੈਰ ਹੈ। ਇਸ ਰਾਗ ਵਿੱਚ ਹਰ ਨਾਮ ਲੇਹੋ ਮੀਤਾ ਲੇਹੋ ਸ਼ਬਦ ਦਾ ਗਾਇਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ।

0: அப்படி ஐதசி
1: பகத் கபீர் ஜி கேந்தே ஹே பாய் ஆ உஸ் சத்குரு தி பூஜா கர் உஸ் தி ஆர்த்தி இஞ்ச் கயன் கர் ਜਿਵੇਂ ਕਿ ਉਹ ਪਰਮਾਤਮਾ ਅਕਾਲ ਪੁਰਖ ਵੱਡਾ ਹੈ ਤੇ ਉਸ ਨੂੰ ਯਾਦ ਵੀ ਵਡਿਆਈਆਂ ਦੇ ਨਾਲ ਕਰ। ਹੁਣ ਸਤਿਗੁਰ ਦੀ ਪੂਜਾ ਕੀ ਹੈ, ਸਤਿਗੁਰ ਦੀ ਆਰਤੀ ਕੀ ਹੈ? ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨਾਂ ਸ਼ਬਦਾਂ ਦੇ ਅਰਥ ਬੜੇ ਸੁੰਦਰ ਕੀਤੇ ਨੇ। लिहो आरती हो पुरख नरिंजन सतगुरु पूजो पाई। पाई गुरु दी आरती, सतगुरु दी आरती, गुरु दी पूजा, गुरु दे हुक्म मुताबक चलना, गुरु दे दसे मार्ग ते तुरना, जिवें गुरु चलावे उवें चलना, ते गुरु दे बाणे विच गुरु दी रजा विच रहना, ਇਹ ਗੁਰੂ ਦੀ ਆਰਤੀ ਹੈ। ਤੇ ਗੁਰਸਿੱਖ ਨਿਤਾਂ ਪ੍ਰਤੀ ਉਸ ਮਾਲਕ ਦੀ ਆਰਤੀ ਵਿੱਚ ਜੁੜਿਆ ਰਹਿੰਦਾ ਹੈ। ਤੇ ਕਹਿੰਦੇ ਨੇ ਆਰਤੀ ਹੈ, ਆਰਤੀ ਕਰਕੇ ਪ੍ਰਮਾਤਮਾ ਦੀ ਪੂਜਾ ਕਰਕੇ ਪ੍ਰਮਾਤਮਾ ਨੂੰ ਰਜ਼ਾ ਕੇ ਉਹਦੇ ਕੋਲੋਂ ਕੁਝ ਮੰਗਣਾ, ਇਹਨੂੰ ਕਹਿੰਦੇ ਨੇ ਆਰਤੀ। ਪ੍ਰਮਾਤਮਾ ਕੋਲ ਕੁਝ ਡਿਮਾਂਡ ਕਰਨੀ, ਕੁਝ ਜਾਚਨਾ ਕਰਨੀ, ਉਹਦੇ ਅੱਗੇ ਅਰਦਾਸ ਕਰਕੇ ਉਹਦੇ ਕੋਲੋਂ ਕੁਝ ਮੰਗਣਾ। ਸੋ ਸਤਿਗੁਰੂ ਜੀ ਨੇ ਖਿਆਲ ਬੜਾ ਸੁੰਦਰ ਦਿੱਤਾ। ਕੱਲ ਆਪਾਂ ਗਗਨ ਮੇ ਥਾਲ ਅਤਾ ਸ਼ਬਦ ਵਜੰਤ ਪੇਰੀ ਰਹਾਉ, ਇੱਥੋਂ ਤੱਕ ਆਪਾਂ ਵਿਚਾਰ ਸਰਵਣ ਕੀਤੀ ਸੀ। ਆਓ ਅਗਲੇ ਤੁਕਾਂ ਦੀ ਵਿਚਾਰ ਅੱਜ ਆਰੰਭ ਕਰੀਏ ਕਿ ਸਤਿਗੁਰੂ ਜੀ ਨੇ ਸਾਨੂੰ ਇਸ ਵਿੱਚ ਉਪਦੇਸ਼ ਕੈਸਾ ਦਿੱਤਾ ਤੇ ਭਗਤ ਕਬੀਰ ਜੀ ਕੀ ਕਹਿ ਰਹੇ ਨੇ। ਇੱਧਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਕੁਝ ਆਰਤੀ ਦੇ ਬਚਨ ਕਹੇ ਨੇ, ਇੱਧਰੋਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਆਪਾਂ ਦੋਨਾਂ ਨੂੰ ਸਰਵਣ ਕਰਨਾ ਹੈ ਕਿ ਉਸ ਮਾਲਕ ਦੀ ਪੂਜਾ, ਉਸ ਮਾਲਕ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਹੇ ਪ੍ਰਮਾਤਮਾ ਤੇਰੇ ਸੈਂਕੜੇ ਅਨੇਕਾਂ ਹੀ ਨੈਣ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਤੇਰੇ ਨੈਣ ਹਨ। ਸਹਿਸ ਤਵ ਨੈਣ, ਹੁਣ ਫਿਰ ਅੱਗੇ ਲਫ਼ਜ਼ ਆ ਗਏ ਹੈ, ਸਹਿਸ ਤਵ ਨੈਣ ਨਨ ਨੈਣ ਹੈ ਤੋਏ। ਹੇ ਪ੍ਰਮਾਤਮਾ ਤੂੰ ਪ੍ਰਗਟ ਵੀ ਹੈ ਤੇ ਤੂੰ ਗੁਪਤ ਵੀ ਹੈ। ਜਿਵੇਂ ਤੇਰੇ ਹਜ਼ਾਰਾਂ ਨੈਣ ਹਨ ਤੇ ਅਕਾਲ ਪੁਰਖ ਹੋਣ ਦੇ ਨਾਤੇ ਤੇਰਾ ਕੋਈ ਵੀ ਨੈਣ ਨਹੀਂ ਹੈ। ਹਜ਼ਾਰਾਂ ਤੇਰੀਆਂ ਅੱਖਾਂ ਹਨ ਲੇਕਿਨ ਤੇਰੀ ਕੋਈ ਵੀ ਅੱਖ ਨਹੀਂ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਈ। ਇੱਕ ਪਾਸੇ ਕਹਿੰਦੇ ਨੇ ਤੇਰੀਆਂ ਸਹਿਸ ਮੂਰਤਾਂ ਨੇ ਹਜ਼ਾਰਾਂ, ਪਰ ਹੇ ਅਕਾਲ ਪੁਰਖ ਜੇ ਤੇਰੀ ਵਡਿਆਈ ਵੱਲ ਜੁੜਿਆ ਜਾਏ ਤੇਰੀ ਕੋਈ ਮੂਰਤ ਨਹੀਂ, ਕਿਉਂਕਿ ਤੂੰ ਮੂਰਤ ਤੋਂ ਰਹਿੰਦਾ ਹੈ, ਤੇਰਾ ਕੋਈ ਚਿੰਨ ਚੱਕਰ ਨਹੀਂ ਹੈ, ਤੇਰਾ ਕੋਈ ਆਕਾਰ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ

ਇਸ ਆਰਤੀ ਦੇ ਸ਼ਬਦਾਂ ਵਿੱਚ ਉਸ ਪਰਮਾਤਮਾ ਅਕਾਲ ਪੁਰਖ ਦੀ

ਤੇਰੇ ਮਾਲਕ ਫਿਰ ਜਿਹੜਾ ਤੈਨੂੰ ਪਾਜ ਹੈ, ਜਿਹੜਾ ਤੈਨੂੰ ਚੰਗਾ ਲੱਗੇ, ਜਿਸ ਤੇ ਤੇਰੀ ਕਿਰਪਾ ਹੋ ਜਾਏ, ਉਹਦੀ ਆਰਤੀ ਆਪ ਮਨਜ਼ੂਰ ਕਰ ਲੈਂਦੇ ਹੋ। ਉਹਦੀ ਆਰਤੀ ਇਸ ਦਰ ਤੇ ਪ੍ਰਵਾਨ ਹੋ ਜਾਂਦੀ ਹੈ, ਜੋ ਤਿਸ ਭਾਵੇ ਸੋ ਆਰਤੀ ਹੋਏ। ਭਾਈ ਆਰਤੀ ਮਨਜ਼ੂਰ ਕਿਹਦੀ ਹੈ? ਜਿਹੜਾ ਉਹਦੇ ਹੁਕਮ ਵਿੱਚ ਚੱਲਦਾ, ਜਿਹੜਾ ਉਹਦੀ ਰਜ਼ਾ ਵਿੱਚ ਚੱਲਦਾ, ਜਿਹੜਾ ਉਹਦੇ ਕਹਿ ਮੁਤਾਬਕ ਚੱਲਦਾ, ਜਿਹੜਾ ਉਹਦੀ ਆਗਿਆ ਵਿੱਚ ਰਹਿੰਦਾ, ਬਸ ਆਰਤੀ ਮਨਜ਼ੂਰ ਉਸੇ ਦੀ ਹੋਣੀ ਹੈ। ਅਸਾਂ ਅਰਦਾਸ ਕਰਨੀ ਹੈ ਕਿ ਹੇ ਮੇਰੇ ਮਾਲਕ, ਤੂੰ ਕਰ ਕਿਰਪਾ, ਅਸੀਂ ਤੇਰੇ ਦੱਸੇ ਮਾਰਗ ਤੇ ਚੱਲ ਸਕੀਏ। ਇਹ ਸਾਡੀ ਆਰਤੀ ਹੈ, ਕਿਉਂਕਿ ਅਸੀਂ ਦੁਨੀਆਂ ਦੀ ਤਰ੍ਹਾਂ ਆਰਤੀ ਨਹੀਂ ਕਰਨੀ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਗੁਰਸਿੱਖ ਉਹਨਾਂ ਨੀਵੀਆਂ ਵਿੱਚ ਨਹੀਂ ਬੱਧਾ ਹੋਇਆ ਜਿਵੇਂ ਇੱਕ ਹਿੰਦੂ ਧਰਮ ਮੁਤਾਬਕ ਤਿੰਨ ਟਾਈਮ ਆਰਤੀ ਕੀਤੀ ਜਾਂਦੀ ਹੈ। ਉਹਨਾਂ ਦੇ ਆਰਤੀ ਕਰਨ ਦਾ ਕੁਝ ਢੰਗ ਭਗਤ ਕਬੀਰ ਜੀ ਨੇ ਬਾਣੀ ਵਿੱਚ ਬੜਾ ਸੁੰਦਰ ਕਰਕੇ ਦਰਸਾਇਆ। ਭਗਤ ਕਬੀਰ ਜੀ ਕਹਿੰਦੇ ਨੇ, ਸੁਣ ਸੰਦਿਆ ਤੇਰੀ ਦੇਵ ਦਿਵਾ ਕਰ ਅਦ ਪਤ ਆਦ ਸਮਾਈ। ਸੁਣ ਸੰਦਿਆ ਤੇਰੀ ਦੇਵ ਦਿਵਾ ਕਰ, ਸੁਣ ਮੀਨਸ ਸੁਝ, ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਨਹੀਂ, ਕੋਈ ਭਾਵਨਾ ਨਹੀਂ, ਮਾਇਆ ਮਾਇਆ ਦਾ ਪ੍ਰਭਾਵ ਨਹੀਂ, ਮਾਇਆ ਤੋਂ ਰਹਿਤ, ਮਾਇਆ ਤੋਂ ਨਿਰਲੇਪ, ਸੁਣ ਸੁਝ, ਜਿੱਥੇ ਕਿਸੇ ਪ੍ਰਕਾਰ ਦੀ ਕੋਈ ਇੱਛਾ ਪ੍ਰਗਟ ਨਹੀਂ ਹੋ ਰਹੀ, ਸੁਣ।

جوت لائیں جگدیس جگایا پوجے پوجن ہارا. کہندے ہی میرے مالک تیری آرتی دی سمجھ کوئی برلا ہی جان سکتا ہے, کسے برلے دی ہی سمجھ اے گل آ سکتی ہے, کوئی بوجھے بوجن ہارا کوئی اس گل نو بڑھ سکتا ہے. ہر کسے دی وس دا روگ نہیں کہ تیری اس آرتی نو سمجھ سکے. ہن کہندے نے خیال کرنا, میں کل بھی ذکر کر رہا سا تین چار چیزاں دا, دیوا بالن لئی تین چیزاں دی لوڑ ہوندی ہے, تیل, دیوا, بندی. پر اتھے بھگت جی کہندے نے ہے میرے مالک تت تیل نام کی آبادی. میں جنہ تیل پایا ہے نا اتھے تت دا پاوا ہے گیان. تت تیل میں گیان روپی تیل پایا ہے, نام کی آبادی کہندے نے جری وچ بٹی ہے نا او میں نام دی پائی. تے اس شریر نو دیپک بنایا ہے, دھیان دینا ہن ایتھے دیپک آٹے دا نہیں ہے, مٹی دا نہیں ہے. کئیاں نے اپنی سمتھا مطابق سٹیل دا کوئی چاندی دا ایسے گد آلک دیوے بنا لیندے نے, پر بھگت کبیر جی کہندے نے ہے میرے مالک میں گیان دا تیل پایا ہے, نام دی وٹی پائی ہے, اس شریر دے اندر دیوا بنا کے کیتا کی ہے, تپت تیل نام کیا باتی دیپک دے اجالا. پھر میں ستن نو دیپک بنا لے ہے, تے ہے میرے مالک ہن تو کر کرپا میرے تے جوت لائے جگدیس جگایا. اے جوت کدو جگی؟ جدو اسی جگت تارن ہار دے نال جڑ گئے, کیونکہ جد تک پرماتما نال جڑیا نہ جائے جوت نہیں جگ. تسی ویکھ دیو کئی وار تین چیزاں ہون, دیوا, بتی, تیل, جد تک بالن والا نہ ہوئے دیوا نہیں بلدا. دیوا اپنے آپ کدی نہیں بلیا, دیوے وچ ایک چیز دی بھی کمی ہو جائے دیوا نہیں بلدا. جد تک انہاں تین چیزاں نہ میل نہ ہوئے دیوا, بتی, تیل, ہن تین وچوں بتی کڈ دیو تیل تے دیوا رہ جائے دیوا نہیں بلدا. ہن بتی وچ رکھ کے تیل نہ پاؤ بتی تے دیوا ہوے دیوا پھر بھی نہیں بلتا. جی اسی کہیے بتی تے تیل دا سبندھ جوڑ دئیے دیوا نہ ہوے دیوا پھر بھی نہیں بلتا. تینے چیزاں نہ میل ہے, پر جی تینے چیزاں ہون دیوا بھی ہوے وچ بتی بھی ہوے تیل بھی پا دتا جائے دیوا پھر نہیں بلتا. بالن والا چاہیے. بھگت کبیر جی کہندے نے ہے میرے مالک اے میرا دیوا تاں بلنا ہے, اے جوت نے ازیارا تاں کرنا ہے جد تک تیرے نال سبند نہیں جڑنا. تیرے نال سبند جڑے گا تے اے دیوا بلے گا. کر کرپا جوت لائے جگدیس جگایا بجھے بجھنا. کوئی برلا اس گل نو بجھدا ہے کہ اے جڑی جوت ہے مالک نال رل کے جگائی جا سکتی ہے. اگے بھگت کبیر جی کہندے نے پنچے شبد اناہت واجے سنگے سارنگ پانی, پنچے شبد اناہت واجے. اے انہد واجی جو میرے اندر ایک رس ایک تار وج رہے ہیں, کیونکہ مالک تیری کرپا ہوگی. پنچے شبد اناہت واجے سنگے سارنگ پانی, جویں بانی وچ ذکر آندا ہے پنچے شبد بجے مت گرمت وڈ بھاگی انہد بجیا. انہد اے جڑا انہد ناد ہے اے اندر وجدا ہے. تے بھگت کبیر جی کہندے نے مالک تیری کرپا میرے تے ہو گئی, پنچے شبد انہد بجے ایک رس ایک تار بج رہے نے. تے اے پنچ بازی کیڑے نے؟ پنج ساج کیڑے نے؟ تنتی ساج تے ساج سنگت چمڑے نال مڑے ہوئے ساج, تے کچھ تاتو دے بنے ساج, تے کچھ کڑاہت آدک, تے کچھ بھوک مارن والے ساج. یہ پنج پرکار دی ساج نے. پنچے شبد جنہاں نوں کہندے نے پنچے شبد اناہد واجے سنگے سارنگ پانی, کبیر داس تیری آرتی کینی نرنگ.
ہے میرے مالک تو میری اے آرتی پروان کر لے میں تے تیری اس پرکار آرتی صحیح سمجھی ہے تے سادھ سنگت کل ذکر چل رہا سی اس آرتی دا من بنیا کس نو سمپورنتا وچ کیتا جائے پھر تنانی دا وی ذکر بڑا سندر چلیا سین جی نے بڑی سندر گل کیتی توپ دیپ کرت ساج آرتی سین جی کہندے نے اس آرتی نو کرن واسطے چار چیزاں دی لوڑ ہے توپ دیپ کرت ساج آرتی توپ اگربتی دیوا تے تھال کیو پا کے جنوں جلایا جاندا ہے اے چار چیزاں جن کہندے نے کٹھیاں ہو جان پھر اے دیوا بال کے آرتی کیتی جاندی ہے لیکن اے جڑی آرتی ہندو مت انسار ہوندی ہے او دا کوئی ذکر میں اج پڑھ رہا ساں اس پرکار ملیا کہندے نے چار وری اے جڑا تھال ہے نا چرنا تے کمایا جاندا ہے چار وری تے دو وری اے نابی تک اس تھال نو کمایا جاندا ہے تے اوپرنت ایک وار منہ تے مکھ تے کمایا جاندا ہے تے سادھ سنگت اس تو بعد سات وار پورے شریر نو بار بار کمایا جاندا ہے تے جیکر ایسا ملیا ہے کہ ایدے وچ تھال وچ جڑے دیوے نے ایک تو لے کے سو تک رکھے جاندے ਇਹ ਨਹੀਂ ਕਿ ਇੱਕ ਦੀਵਾ ਇੱਕ ਨਹੀਂ ਇੱਕ ਤੋਂ ਲੈ ਕੇ ਸੌ ਤੱਕ ਇਹਨਾਂ ਦੀ ਗਿਣਤੀ ਹੈ ਇਹ ਉਹਨਾਂ ਦੀ ਮਰਿਆਦਾ ਹੈ ਪਰ ਸਤਿਗੁਰ ਕਹਿਣ ਲੱਗੇ ਭਾਈ ਤੂੰ ਐਸਾ ਦੀਪ ਬਾਲ ਜਿਹੜਾ ਬੁਝੇ ਨਾ ਹਮੇਸ਼ਾ ਜਗਦਾ ਰਵੇ ਇਸ ਲਈ ਉਹਨਾਂ ਨੇ ਸਾਡੀ ਝੋਲੀ ਵਿੱਚ ਇਹ ਦਾਨ ਪਾ ਦਿੱਤਾ ਹੁਣ ਭਗਤ ਧੰਨਾ ਜੀ ਕੀ ਕਹਿੰਦੇ ਕਹਿੰਦੇ ਨੇ ਹੇ ਮਾਲਕ ਪਰਮਾਤਮਾ ਗੋਪਾਲ ਤੇਰਾ ਆਰਤਾ हे गोपाल मालक अकाल पुरख मैं तेरे अगे आरता इसलिए कर रहे हैं कि मैं तेरे को कुछ डिमांड मंगनी है मैं तेरे को कुछ मंगना चाहना हां हुण लफज आरता क्यों आया है क्योंकि अगे लफज आरती चल रहा है ये आरता क्यों है ये ना समझ लेना एक काव रस है जिवें कवि कोई काव लिखता होवे ना उन्हें अपने फिक्रे नूं लवाना ਹੁਣ ਅੱਗੇ ਲਫ਼ਜ਼ ਕੀ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਕਿਉਂਕਿ ਲਫ਼ਜ਼ ਤਾਂ ਪੂਰਾ ਹੁੰਦਾ ਹੈ ਇਹ ਦਾਸ ਕੰਨੇ ਵੱਲੋਂ ਹੇ ਮਾਲਕ ਤੇਰੇ ਅੱਗੇ ਬੇਨਤੀ ਹੈ ਗੋਪਾਲ ਤੇਰਾ ਆਰਤਾ ਕਿਸ ਲਈ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਹੁਣ ਇੱਕ ਗੱਲ ਮੈਂ ਤੁਹਾਡੇ ਸਮਕਸ਼ ਇਹ ਰੱਖਣਾ ਚਾਹੁੰਦਾ ਭਗਤ ਧੰਨਾ ਜੀ ਨੇ ਇੱਥੇ ਵਿਸ਼ਵਾਸ ਦੱਸੇ ਭਈ ਜਿਹੜੇ ਤੇਰੇ ਪ੍ਰਮਾਤਮਾ ਭਗਤੀ ਕਰਦੇ ਨੇ ਮੈਨੂੰ ਯਕੀਨ ਹੈ ਮੈਨੂੰ ਭਰੋਸਾ ਹੈ ਮੈਨੂੰ ਅਕੀਦਾ ਤੇਰੇ ਤੇ ਫੇਤ ਹੈ ਤੂੰ ਉਹਨਾਂ ਦੇ ਕਾਰਜ ਆਪ ਸਵਾਰਨਾ ਤਿੰਨਕੇ ਕਾਜ ਸਵਾਰਤਾ ਹੁਣ ਕਹਿੰਦੇ ਨੇ ਮੇਰੀਆਂ ਮੰਗਾਂ ਕੀ ਨੇ ਸਤਿ ਸੰਗਤ ਧਿਆਨ ਦੇਣਾ ਦਾਲ ਸੀਤਾ ਮੰਗੋ ਕੀਓ हमरा खुशी करे नित जियो हे परमात्मा अकाल पुरख मैं तेरे दर तो आरता करके ए दात मंगदा हां दाल सीधा मांगो कियो दाल तुसी सारे जानदे हो जिन्नू दाल ते रोटी दा सेंस दुनिया दा सब तो वड्डा है कहंदे ने दाल ते सीधा कहंदे ने आटे नू दाल सीधा मांगो क्यों हे परमात्मा क्यों भी दे हुण ए जे तीन चीजा तू मेनू दे दे हमरा खुशी करे मित जीओ मेरा मन बड़ी खुशी नाल तेरी भगती करेगा साध संगत ए ते बिल्कुल सियाणी गल है ओ जिहदे घर खाण नूं ना होवे ओनूं भगती कित्थे सुझदी है ओहदा मन कुड़दा रहिंदा है ਕਹਿੰਦਾ ਹੇ ਪਰਮਾਤਮਾ ਐਵੇਂ ਸੰਸਾਰ ਵਿੱਚ ਭੇਜ ਦਿੱਤਾ ਹੀ ਖਾਣ ਨੂੰ ਤਾਂ ਦਿੱਤਾ ਕੁਝ ਨਹੀਂ ਜੇ ਕੁਝ ਖਾਣ ਨੂੰ ਦੇਵੇ ਤਾਂ ਤੇਰੀ ਭਗਤੀ ਕਰਾਂ ਹੁਣ ਖਾਣ ਨੂੰ ਤੇ ਲੱਭਦਾ ਨਹੀਂ ਤੇਰੀ ਭਗਤੀ ਕੀ ਕਰਾਂ ਇਸ ਲਈ ਭਗਤ ਧੰਨਾ ਜੀ ਕਹਿੰਦੇ ਨੇ ਹੇ ਮਾਲਕ ਤੇਰੀ ਭਗਤੀ ਵੀ ਤਾਂ ਹੋਵੇਗੀ ਮੈਨੂੰ ਇਹ ਚੀਜ਼ਾਂ ਦੇ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਮੇਰਾ ਮਨ ਬੜੀ ਖੁਸ਼ੀ ਨਾਲ ਤੇਰੀ ਭਗਤੀ ਕਰੇਗਾ ਹੁਣ ਭਗਤ ਜੀ ਕਹਿੰਦੇ ਨੇ ਇੱਥੇ ਹੀ ਬਸ ਨਹੀਂ ਹੇ ਪਰਮਾਤਮਾ ਕੁਝ ਮੰਗਾਂ ਹੋਰ ਵੀ ਨੇ
ਪਣੀਆਂ ਛਾਤਰ ਨੀਕਾ ਅਨਾਜ ਮੰਗੋ ਸਭ ਸੀਕਾ। ਪਣੀਆਂ ਦਾ ਭਾਵ ਹੈ ਪੈਰ। ਹੇ ਮੇਰੇ ਪ੍ਰਮਾਤਮਾ ਮੈਨੂੰ ਪੈਰਾਂ ਦੀ ਜੁੱਤੀ ਬੜੀ ਆਲਾ ਚਾਹੀਦੀ ਹੈ। ਪਣੀਆਂ ਛਾਦਰ ਨੀਕਾ, ਹੁਣ ਛਾਦਰ ਕਹਿੰਦੇ ਨੇ ਤਨ ਦੇ ਕੱਪੜਿਆਂ ਨੂੰ। ਪੈਰਾਂ ਦੀ ਜੁੱਤੀ ਅੱਛੀ ਹੋਵੇ, ਤਨ ਤੇ ਕੱਪੜਾ ਅੱਛਾ ਹੋਵੇ, ਸਿਰ ਤੇ ਪੱਗ ਸੋਹਣੀ ਹੋਵੇ, ਤੇ ਵੇਖਣ ਵਾਲਾ ਵੀ ਕਹਿੰਦਾ ਵੀ ਬਹੁਤ ਅੱਛੀ ਪਰਸਨੈਲਿਟੀ ਵਿੱਚ ਆਇਆ ਹੈ। ਕਿਉਂਕਿ ਅੱਡ ਦੀ ਦੁਨੀਆਂ ਦੀ ਨਿਗਾਹ ਸਿਰ ਤੋਂ ਲੈ ਕੇ ਪੈਰਾਂ ਤੱਕ ਜਾਂਦੀ ਹੈ। ਤੇ ਭਗਤ ਕਹਿੰਦਾ ਹੇ ਪ੍ਰਮਾਤਮਾ, ਜਿਹੜਾ ਮੈਨੂੰ ਵੇਖੇ ਉਹ ਮੈਨੂੰ ਵੇਖਦਿਆਂ ਤੈਨੂੰ ਯਾਦ ਕਰੇ, ਮੈਨੂੰ ਵੇਖਦਿਆਂ ਤੈਨੂੰ ਯਾਦ ਕਰੇ। ਜੇ ਪ੍ਰਮਾਤਮਾ ਦਾ ਭਗਤ ਐਸਾ ਹੈ ਤੇ ਪ੍ਰਮਾਤਮਾ ਕਿਹੋ ਜਿਹਾ ਹੋਵੇਗਾ। ਪਣੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ। ਪੈਰਾਂ ਦੀ ਜੁੱਤੀ ਅੱਛੀ ਹੋਵੇ, ਤਨ ਦੇ ਕੱਪੜੇ ਅੱਛੇ ਹੋਣ, ਤੇ ਅਨਾਜ ਸੋਹਣੀ ਧਰਤੀ ਵਾਈ ਦਾ ਮੈਨੂੰ ਚਾਹੀਦਾ ਹੈ। ਅਨਾਜ ਵੀ ਇਹੋ ਜਿਹਾ ਨਾ ਹੋਵੇ, ਅੱਛੀ ਧਰਤੀ ਵਾਈ ਦਾ। ਅਨਾਜ ਮੰਗੋ ਸਤ ਸੀਕਾ। ਫਿਰ ਕਹਿੰਦੇ ਨੇ ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜੁਨ ਤੁਰੀ ਚੰਗੇਰੀ। ਹੇ ਮੇਰੇ ਮਾਲਕ, ਇੱਕ ਗਊ ਚਾਹੀਦੀ ਹੈ, ਇੱਕ ਭੈਂਸ ਚਾਹੀਦੀ ਹੈ, ਪਰ ਸੱਜਲ ਸੂਰੀ, ਸੱਜਲ ਸੂਈ ਹੋਈ। ਕਹਿੰਦੇ ਨੇ ਇਹੋ ਜਿਹੀ ਮੈਨੂੰ ਦੇ ਦੇਵੀ। ਗਊ ਭੈਂਸ ਮੰਗੋ ਲਵੇਰੀ ਇੱਕ ਤਾਜੁਨ ਤੁਰੀ ਚੰਗੇਰੀ। ਤੁਰੀ ਕਹਿੰਦੇ ਨੇ ਅਰਬੀ ਘੋੜੀ। ਤੇਰੇ ਭਗਤ ਨੂੰ ਘੋੜੀ ਵੀ ਚਾਹੀਦੀ ਹੈ ਅਸਵਾਰੀ ਵਾਸਤੇ। ਬਸ ਹੁਣ ਇੰਜ ਸਮਝ ਲਓ, ਉਸ ਵੇਲੇ ਘੋੜੀਆਂ ਸਨ, ਇਸ ਵੇਲੇ ਆ ਮੋਟਰਾਂ ਕਾਰਾਂ ਨੇ। ਕਿਤਨੀ ਕਿਤਨੀਆਂ ਮਹਿੰਗੀਆਂ, ਕਿਤਨੇ ਕਿਤਨੇ ਨਾਮ ਨੇ ਉਹਨਾਂ ਦੇ ਜਿਹੜੇ ਗਿਣੇ ਨਹੀਂ ਜਾਂਦੇ। ਪਰ ਉਸ ਵਕਤ ਅਰਬੀ ਘੋੜੀ ਸਭ ਤੋਂ ਆਲਾ ਗਿਣੀ ਜਾਂਦੀ ਸੀ। ਗਊ ਪੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ। ਅੰਤ ਵਿੱਚ ਕਹਿੰਦੇ ਨੇ ਹੇ ਪ੍ਰਮਾਤਮਾ, ਆ ਡਿਮਾਂਡ ਧਿਆਨ ਨਾਲ ਸੁਣੀ। ਕਰ ਕੀ ਕਹਿਣ ਚੰਗੀ ਜਨ ਤੰਨਾ ਲੇਵੇ ਮੰਗੀ। ਭਗਤ ਨੇ ਪ੍ਰਮਾਤਮਾ ਨੂੰ ਆਰਤੀ ਕਰਕੇ ਖੁਸ਼ ਕਰ ਲਿਆ, ਇੰਜ ਕਹਿ ਲੋ, ਭਗਤੀ ਕਰਕੇ ਖੁਸ਼ ਕਰ ਲਿਆ। ਜਦੋਂ ਹੁਣ ਪ੍ਰਮਾਤਮਾ ਖੁਸ਼ ਹੈ, ਪ੍ਰਮਾਤਮਾ ਕਹਿੰਦਾ ਭਗਤਾ ਜੋ ਮੰਗੀ ਜਾਏਗਾ ਦੇਈ ਜਾਵਾਂਗਾ, ਕਿਉਂਕਿ ਉਹਨੇ ਆਪਣੇ ਵਸ ਵਿੱਚ ਕਰ ਲਿਆ। ਕਹਿੰਦੇ ਨੇ ਹੁਣ ਜਿਹੜੀ ਡਿਮਾਂਡ ਅੱਜ ਸਾਹਮਣੇ ਰੱਖੀ ਕਿ ਅੰਤ ਵਿੱਚ ਮੈਨੂੰ ਘਰਵਾਲੀ ਚੰਗੀ ਚਾਹੀਦੀ ਹੈ, ਕਿਉਂਕਿ ਘਰਵਾਲੀ ਦਾ ਬਹੁਤ ਸਾਥ ਹੁੰਦਾ ਭਗਤੀ ਵਿੱਚ। ਜੇ ਘਰਵਾਲੀ ਨਾ ਚਾਹੇ ਤੇ ਖਿਮਾ ਕਰਨਾ, ਭਗਤੀ ਬਹੁਤ ਔਖੀ ਹੈ, ਬਹੁਤ ਕਠਿਨ ਹੈ। ਇਹ ਜਿੰਨੇ ਵੀ ਭਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਉਹਨਾਂ ਦੀਆਂ ਘਰਵਾਲੀਆਂ ਦਾ ਸਾਥ ਹੈ, ਕਿਉਂਕਿ ਘਰੋਂ ਸਾਥ ਹੋਣਾ ਜ਼ਰੂਰੀ ਹੈ। ਇਸ ਲਈ ਕਰਕੇ ਗਿਹਣ ਚੰਗੀ ਜਨ ਤੰਨਾ ਦੇਵੇ ਮੰਗੀ। ਤੰਨੇ ਨੇ ਮੰਗ ਕੇ ਲਈ। ਹੁਣ ਅੱਗੇ ਚੱਲੀਏ। ਭਗਤ ਕਬੀਰ ਜੀ ਇਸ ਆਰਤੀ ਨੂੰ ਕਹਿੰਦੇ ਹੋਏ ਕਹਿ ਰਹੇ ਨੇ ਕਿ ਹੇ ਪ੍ਰਮਾਤਮਾ, ਮੈਂ ਤੇਰੀ ਆਰਤੀ ਇਸੇ ਲਈ ਕੀਤੀ ਹੈ ਕਿ ਮੈਂ ਵੀ ਗ੍ਰਸਤੀ ਹਾਂ, ਮੈਂ ਵੀ ਬਾਲ ਬੱਚੜਦਾਰ ਹਾਂ, ਮੈਨੂੰ ਵੀ ਕੁਝ ਚਾਹੀਦਾ। ਹੁਣ ਪ੍ਰਮਾਤਮਾ ਕੋਲੋਂ ਕੀ ਮੰਗਿਆ? ਭਗਤ ਕਬੀਰ ਜੀ ਬੜਾ ਸੁੰਦਰ ਕਹਿੰਦੇ ਨੇ, ਆਓ ਸਰਵਣ ਕਰੀਏ। ਸੋਰਠ ਭੁੱਖੇ ਭਗਤ ਨ ਕੀਜੇ ਇਹ ਮਾਲਾ ਆਪਣੀ ਲੀਜੇ। ਭਗਤ ਜੀ ਨੇ ਗੱਲ ਬੜੇ ਕਮਾਲ ਦੀ ਆਰੰਭ ਕੀਤੀ। ਕਹਿੰਦੇ ਨੇ ਹੇ ਪ੍ਰਮਾਤਮਾ, ਅਕਾਲ ਪੁਰਖ, ਆਲਾ ਫਾਣ ਆਪਣੀ ਮਾਲਾ, ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ, ਕਿਉਂਕਿ ਮਨ ਰੱਜਾ ਹੋਵੇ, ਤਨ ਰੱਜਾ ਹੋਵੇ, ਭਗਤੀ ਵੀ ਫੇਰ ਹੀ ਹੁੰਦੀ ਹੈ। ਭੁੱਖੇ ਤੋਂ ਭਗਤੀ ਨਹੀਂ ਹੁੰਦੀ, ਫੜ ਲੈ ਆਪਣੀ ਮਾਲਾ, ਮੈਂ ਨੀ ਤੇਰੀ ਭਗਤੀ ਕਰ ਸਕਦਾ। ਸੋਰਠ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੀ ਲੀਜੇ, ਫੜ ਮਾਲਾ। ਪਰ ਕਹਿੰਦੇ ਨੇ ਮੇਰੀ ਮੰਗ ਕੈਸੀ ਹੈ? ਹਉ ਮੰਗੋ ਸੰਤਨ ਰਹਿਣਾ ਮੈਂ ਨਹੀਂ ਕਿਸੇ ਕਾ ਦੇਣਾ। ਕਹਿੰਦੇ ਨੇ ਮੈਂ ਤੇਰੇ ਕੋਲੋਂ ਮੰਗਣਾ ਸੰਤਾਂ ਦੇ ਚਰਨਾਂ ਦੀ ਦਰੂਦ, ਇਹ ਮੇਰੇ ਮਸਤਕ ਤੇ ਲੱਗਦੀ ਹੈ। ਹਉ ਮੰਗੋ ਸੰਤਨ ਰਹਿਣਾ, ਪਰ ਨਾਲ ਮੈਂ ਇਹ ਵੀ ਕਹਿਣਾ ਮੈਂ ਨਾ ਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਦੇਣਾ ਨਾ ਹੋਵੇ। ਕਈ ਵਾਰ ਹੁੰਦਾ ਕਿ ਬੰਦਾ ਭਗਤੀ ਤੇ ਬੈਠਾ ਹੁੰਦਾ, ਲੈਣ ਵਾਲਾ ਬੂਹੇ ਤੇ ਆ ਖਲੋਂਦਾ, ਉਹ ਬਾਹਰੋਂ ਬੂਹਾ ਖੜਕਾ ਰਿਹਾ ਹੁੰਦਾ, ਖੋਲ ਪਈ ਬੂਹਾ, ਮੇਰਾ ਦੇਣਾ ਮੈਨੂੰ ਦੇ। ਕਹਿੰਦਾ ਹੁਣ ਕਿੱਥੇ ਮਨ ਲੱਗਦਾ ਹੈ, ਨਹੀਂ ਲੱਗਦਾ, ਮੈਂ ਨਾ ਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਦੇਣਦਾਰ ਨਾ ਹੋਵਾਂ, ਕਿਸੇ ਦਾ ਦੇਣਾ ਨਾ ਹੋਵੇ। ਫਿਰ ਕਹਿੰਦੇ ਨੇ ਹੇ ਪ੍ਰਮਾਤਮਾ, ਇਹ ਕਿਵੇਂ ਹੋ ਸਕਦਾ?
ایسی گل کیویں بن سکتی ہے؟ ماں تو کیسی بنے تم سنگے اپنتے ہو تو لےو منگے. مادھو مادھو کہنے نے ہے مایا دے مالک, ہے مادھو اکال پورک کیسی بنے تم سنگے, اے تیری میری بن کیویں آ سکتی ہے, تیرا میرا سنگ کیویں رل سکتا ہے. ہن سنگ کس لیے کرنا ہے؟ آپ نہ دیو تو لےو منگے. جے پرماتما تو مینوں نہ دےویں تے تیرا میرا اتنا پیار ہونا چاہیدا ہے, تیرا میرا اتنا سنگ ہونا چاہیدا ہے, جے تو نہ نہیں دےویں میں آپے منگ کے لینا. اس لیے بھائی آؤ, اے ہے پرماتما دی آرتی, اونوں بندگی کر کے رضا لو. او نہیں نہ دیندا, آپ منگ لو, کیونکہ ساڈا اودا سبند پیو پتر دا ہے. پتر نے کدی پتا کولوں منگن لئی گریز نہیں کیتا, پتنی نے پتی کولوں منگن لئی کدی گریز نہیں کیتا, حق نال منگ دے نے کہ اے پرماتما میرا تیرے تے حق ہے کیونکہ میں تیرا پتر. اس لئی آؤ پہلے حق بنائیے پھر منگنا شروع کریے. ہن بھگت جی کہندے نے میں کی منگ رہے ہاں,

0: জোয়ালে।
1: দোষের মাঙ্গো চুনা, চুনা কে দেনে আটে দোষ চাইদা হ্যায়। পাও ঘিও সঙ্গ লুণা, এক পা ঘিও তে নাল লুণ ভি চাইদা হ্যায়। আধ সির মাঙ্গো দালে, আধ সির দাল ভি চাইদি হ্যায়। ফির কহিন্দে মুখো দোনো বক্ত জোয়ালে, দোনো বক্ত দা কাম হো গিয়া, দোয়ে বক্ত আরাম নাল নিকল জানগে। ফির কহিন্দে হে পরমাত্মা, খাত মঙ্গো চোপাই সারা না আউর তুলাই। হে মেরে মালিক এক খাট, খাট কহিন্দে নে খাট মঙ্গো চোপাই, চোপাই দা পাওয়ে চার পেরা ওয়ালি মঞ্জি। ਹੁਣ ਉਹ ਮੰਜੀਆਂ ਇੱਥੇ ਤੇ ਹੈ ਨੀ, ਇੱਥੇ ਤੇ ਬੈੱਡ ਹੀ ਮਿਲਦੇ ਨੇ, ਤੁਸੀਂ ਬੈੱਡ ਕਹਿ ਲਓ, ਗੱਲ ਹੀ ਕੋਈ ਹੈ। ਹੁਣ ਕਹਿੰਦੇ ਨੇ ਭਗਤ ਜੀ, ਹੇ ਪਰਮਾਤਮਾ ਮੈਂ ਤੇਰੀ ਭਗਤੀ ਕਰਨ ਵਾਲਾ, ਮੈਂ ਪੁੱਜੇ ਨਹੀਂ ਸੋਣਾ। ਪਰ ਕਈ ਜਗ੍ਹਾ ਸਾਨੂੰ ਵੀ ਪੁੱਜੇ ਸੋਣਾ ਪੈਂਦਾ ਹੈ, ਕਿਉਂਕਿ ਇੰਤਜ਼ਾਮ ਨਹੀਂ ਹੁੰਦਾ। ਪਰ ਖਿਆਲ ਕਰ ਲੈਣਾ, ਇਹ ਭਗਤ ਜੀ ਬਾਣੀ ਵਿੱਚ ਕਹਿ ਰਹੇ ਨੇ, ਇਹ ਡਿਮਾਂਡ ਮੇਰੀ ਨਹੀਂ ਹੈ, ਭਗਤ ਜੀ ਹੈ। ਭਗਤ ਜੀ ਕਹਿੰਦੇ ਨੇ ਹੇ ਪਰਮਾਤਮਾ ਮੈਂ ਪੁੱਜੇ ਨਹੀਂ ਸੋਣਾ, ਖਾਟ ਮੰਗੋ ਚੁਪਾਈ ਸਰਾਣਾ ਔਰ ਤਲਾਈ। ਇੱਕ ਸਰਾਣਾ ਤੇ ਨਾਲ ਤਲਾਈ ਵੀ ਚਾਹੀਦੀ ਹੈ। ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਉਮਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਖਿੰਦਾ। ਹੇ ਪਰਮਾਤਮਾ ਉਪਰ ਕੋ ਮੰਗੋ ਖਿੰਦਾ, ਉਪਰ ਵਾਸਤੇ ਸੋਹਣੀ ਰਜਾਈ ਵੀ ਹੋਣੀ ਚਾਹੀਦੀ ਹੈ। ਵੇਖ ਫਿਰ ਤੇਰਾ ਭਗਤ ਕਰੇ ਜਨ ਖਿੰਦਾ, ਤੇਰਾ ਭਗਤ ਤੇਰੀ ਭਗਤੀ ਕਿੰਨੀ ਖੁਸ਼ੀ ਨਾਲ ਕਰਦਾ। ਸਾਧ ਸੰਗਤ ਬਿਲਕੁਲ ਸਹੀ ਗੱਲ ਹੈ। ਜਦੋਂ ਮਨੁੱਖ ਨੂੰ ਖਾਣ ਲਈ, ਪਹਿਨਣ ਲਈ, ਬਹਿਣ ਲਈ, ਸੌਣ ਲਈ ਥਾਂ ਅੱਛੀ ਮਿਲ ਜਾਏ ਨਾ, ਉਹ ਕਹਿੰਦਾ ਬਸ ਇਦੋਂ ਵੱਧ ਹੋਰ ਕੀ ਚਾਹੀਦਾ ਹੈ। ਖਾਣੀਆਂ ਤੇ ਦੋ ਰੋਟੀਆਂ ਹੀ ਨੇ ਨਾ, ਖਾਣੇ ਤੇ ਦੋ ਫੁਲਕੇ ਹੀ ਨੇ ਨਾ, ਇਦੋਂ ਵੱਧ ਹੋਰ ਕੀ ਚਾਹੀਦਾ ਹੈ। ਸਹੀ ਬਾਤ ਹੈ, ਜਿਸ ਗ੍ਰਿਸਤੀ ਦੀਆਂ ਘਰ ਦੀਆਂ ਮੰਗਾਂ ਪੂਰੀਆਂ ਹੋ ਜਾਣ, ਸਾਧ ਸੰਗਤ ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਅੰਤ ਵਿੱਚ ਭਗਤ ਜੀ ਨੇ ਗੱਲ ਬੜੇ ਕਮਾਲ ਦੀ ਕਹਿ ਦਿੱਤੀ। ਕਹਿੰਦੇ ਨੇ ਹੇ ਪ੍ਰਮਾਤਮਾ, ਇਹ ਖਿਆਲ ਕਰੀ ਮੈਂ ਇੱਕ ਭਗਤ ਹੋਣ ਦੇ ਨਾਤੇ ਮੰਗ ਰਿਹਾ ਤੇਰੇ ਕੋਲੋਂ, ਕਿਤੇ ਨਾ ਕਹਿ ਦੇ ਕਿ ਬੜਾ ਲਾਲਚੀ ਹੈ, ਸਭ ਕੁਝ ਹੀ ਮੰਗੀ ਜਾਂਦਾ ਹੈ। ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫਬੋ। ਹੇ ਪ੍ਰਮਾਤਮਾ, ਇਹ ਕੋਈ ਮੈਂ ਲੋਭ ਲਾਲਚ ਨਹੀਂ ਕੀਤੀ, ਇਹ ਮਤ ਸਮਝੀ ਕਿ ਮੈਂ ਲਾਲਚੀ ਹੋ ਗਿਆ, ਨਹੀਂ। ਲਾਲਚ ਉਸ ਨੂੰ ਕਹਿੰਦੇ ਨੇ ਜਿਸ ਦਾ ਨਾ ਅੱਗੇ ਨਾ ਪਿੱਛੇ ਨਾ ਧੀ ਨਾ ਪੁੱਤਰ ਨਾ ਵਿਸਾਖ ਨਾ ਸੰਬੰਧੀ ਕੋਈ ਵੀ ਨਾ ਹੋਵੇ, ਫਿਰ ਉਹ ਮਾਇਆ ਪਿੱਛੇ ਭੱਜਾ ਫਿਰੇ, ਉਹਨੂੰ ਕਹੋ ਇਹ ਲਾਲਚੀ ਹੈ। ਤੇ ਜਿਹਦਾ ਭਾਈ ਘਰ ਬਾਰ ਹੈ, ਧੀਆਂ ਪੁੱਤਰ ਨੇ, ਬਾਲ ਬੱਚਾ ਪਰਿਵਾਰ ਹੈ, ਸਾਗ ਸੰਬੰਧੀ ਨੇ, ਸੌ ਕਿਸੇ ਨਾਲ ਆਉਣਾ ਜਾਣਾ ਮਿਲਣਾ ਕਰਨਾ, ਉਹਨੂੰ ਤੁਸੀਂ ਲਾਲਚੀ ਨਹੀਂ ਕਹਿ ਸਕਦੇ, ਉਹਨੂੰ ਜ਼ਰੂਰਤ ਕਹਿ ਸਕਦੇ ਹੋ। ਇਹਦੀ ਜ਼ਰੂਰਤ ਹੈ, ਇਹਨੇ ਜੋ ਮੰਗ ਕੀਤੀ ਹੈ ਜ਼ਰੂਰਤ ਵਾਸਤੇ ਮੰਗ ਕੀਤੀ। ਪਰ ਅਸੀਂ ਅੱਜ ਲਫ਼ਜ਼ ਲਾਲਚ ਵਰਤ ਦਿੰਦੇ ਹਾਂ ਜੀ, ਬੜੇ ਲਾਲਚੀ ਹੋ ਗਏ ਨੇ, ਬਿਲਕੁਲ ਨਹੀਂ। ਗ੍ਰਿਸਤੀ ਦੀਆਂ ਲੋੜਾਂ ਇਤਨੀਆਂ ਵੱਧ ਚੁੱਕੀਆਂ ਨੇ, ਤੁਸੀਂ ਉਹਨੂੰ ਲਾਲਚੀ ਨਹੀਂ ਕਹਿ ਸਕਦੇ, ਕਹਿ ਸਕਦੇ ਉਹਦੀਆਂ ਲੋੜਾਂ ਇੰਨੀਆਂ ਨੇ। ਆਪਾਂ ਆਪਣੇ ਵੱਲ ਵੇਖ ਲਿਆ ਕਰੀਏ, ਜੇ ਸਾਡੀਆਂ ਲੋੜਾਂ ਵੱਧ ਸਕਦੀਆਂ ਨੇ, ਸਾਡੀ ਡਿਮਾਂਡਸ ਵੱਧ ਸਕਦੀ ਹੈ, ਤੇ ਬਾਈ ਕਿਸੇ ਭਗਤ ਦੀ ਨਹੀਂ ਵੱਧ ਸਕਦੀ, ਉਹਦੀ ਵੀ ਵੱਧ ਸਕਦੀ ਹੈ। ਇਸ ਲਈ ਖਿਆਲ ਕਰਨਾ, ਮੈਂ ਨਾ ਹੀ ਕੀਤਾ ਲੱਭੋ ਇੱਕ ਨਾਂ ਤੇਰਾ ਮੈਂ ਫੱਬੋ। ਹੇ ਪਰਮਾਤਮਾ, ਇਹ ਮੇਰਾ ਲੋਭ ਲਾਲਚ ਨਹੀਂ ਹੈ, ਤੂੰ ਵੇਖ ਮੈਂ ਤੇਰਾ ਨਾਮ ਹੀ ਤੇ ਆਪਣੇ ਹਿਰਦੇ ਵਿੱਚ ਵਸਾਇਆ। ਹੁਣ ਜਿੱਥੇ ਨਾਂ ਵਸ ਗਿਆ, ਭਗਤ ਜੀ ਕਹਿੰਦੇ ਨੇ ਨਾਮ ਨੂੰ ਮੁੱਖ ਰੱਖ ਕੇ ਸਭ ਕੁਝ ਮੰਗ ਲਓ, ਪਰਮਾਤਮਾ ਦੇਣ ਨੂੰ ਤਿਆਰ ਨੇ। ਫਿਰ ਕਹਿੰਦੇ ਨੇ ਕਹਿਜ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣੇ। ਬਸ ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਵਸ ਗਏ, ਉਸ ਦੀ ਇਹੀ ਆਰਤੀ ਹੈ, ਉਹਦੀ ਰਜ਼ਾ ਵਿੱਚ ਆ ਜਾਈਏ, ਉਹਦੇ ਹੁਕਮ ਵਿੱਚ ਆ ਜਾਈਏ, ਜਿਵੇਂ ਉਹ ਰੱਖਦਾ, ਜਿਵੇਂ ਉਹ ਚਲਾਉਂਦਾ, ਜਿਹੜਾ ਉਹਨੇ ਮਾਰਗ ਰਸਤਾ ਬਣਾਇਆ ਉਸ ਤੇ ਚੱਲ ਪਈਏ। ਭਗਤ ਜੀ ਕਹਿੰਦੇ ਨੇ ਇਹ ਸਾਡੀ ਆਰਤੀ ਹੈ। ਇਸ ਲਈ ਆਓ, ਤੁਛ ਬੁੱਧੀ ਅਨੁਸਾਰ ਸੇਵਾ ਕੀਤੀ, ਪ੍ਰਵਾਨ ਕਰ ਲੈਣਾ ਕਿ ਇਸ ਨੂੰ ਯਾਦ ਕਰ ਲੈਣਾ ਕਿ ਗੁਰੂ ਅੱਗੇ ਆਰਤੀ, ਗੁਰੂ ਦੀ ਪੂਜਾ ਸਾਡੀ ਸ਼ਰਧਾ, ਸਾਡੀ ਪਾਵਣੀ, ਸਾਡੀ ਨਿਮਰਤਾ ਤੇ ਗੁਰੂ ਦਾ ਹੁਕਮ ਮੰਨਣਾ ਹੈ। ਤੇ ਜਿੰਨੇ ਜਿੰਨੇ ਗੁਰੂ ਦਾ ਹੁਕਮ ਮੰਨ ਲਿਆ, ਜੋ ਤਿਸ ਪਾਵੇ ਸੋ ਆਰਤੀ ਹੋਏ। ਇਸ ਲਈ ਭਾਈ ਆਪਾਂ ਕੋਸ਼ਿਸ਼ ਕਰੀਏ ਕਿ ਦੁਨਿਆਵੀ ਅਡੰਬਰ ਛੱਡ ਕੇ ਸੱਚੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਕੱਲ ਕੋਸ਼ਿਸ਼ ਕਰਾਂਗੇ ਇਸ ਤੋਂ ਅਗਲਾ ਪ੍ਰਕਰਣ ਅੱਗੇ ਆਰੰਭ ਕਰੀਏ। ਕੋਈ ਰਸਨਾਮਾ ਨਹੀਂ ਨਾ ਰਹੇ, ਸਾਰੇ ਮਿਲ ਕੇ ਆਖੋ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਭਵਰੇ ਹੁੰਦੇ ਹਨ, ਪਿਆਰ ਵਾਲੇ ਹੁੰਦੇ ਹਨ। ਉਹ ਆਪਣੇ ਕਾਰ ਵਿਹਾਰ ਤੇ ਜਾਣ ਤੋਂ ਪਹਿਲਾਂ ਗੁਰੂ ਦਾ ਕੰਮ ਕਰ ਲੈਂਦੇ ਹਨ, ਭਾਵ ਪਹਿਲਾਂ ਨਿਤਨੇਮ ਕਰ ਲੈਂਦੇ ਹਨ, ਫਿਰ ਆਪਣੇ ਧੰਦਿਆਂ ਵਿੱਚ ਪ੍ਰਵਿਰਤ ਹੁੰਦੇ ਹਨ। ਕਿਉਂਕਿ ਸਵਾਸਾਂ ਦਾ ਕੋਈ ਪਤਾ ਨਹੀਂ, ਮਤ ਕੇ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ ਤੇ ਜਿਸ ਮਾਲਕ ਨੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਨੂੰ ਛੁਡਾਉਣਾ ਹੈ, ਉਸ ਮਾਲਕ ਦਾ ਨਾਮ ਕਿਵੇਂ ਵਿਸਰੇ। ਇਹ ਪਿਆਰ ਵਾਲੀਆਂ ਰੂਹਾਂ ਦੇ ਜੀਵਨ ਹਨ। ਮਨੁੱਖ ਕੇਵਲ ਸਾਰਾ ਜੀਵਨ ਆਪਣੇ ਸਰੀਰ ਦੀ ਮਜ਼ਦੂਰੀ ਕਰਦਾ ਹੈ, ਤੇ ਜੇ ਗਿਆਨ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਸਾਡਾ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।

ਸਭ ਤੋਂ ਚੰਗਾ ਪਹਿਰ ਅੰਮ੍ਰਿਤ ਵੇਲਾ, ਵੈਸੇ ਤਾਂ ਅੰਮ੍ਰਿਤ ਸਿਮਰਨ ਕਰਨ ਦਾ ਕੋਈ ਵੀ ਵੇਲਾ ਜੋ ਹੈ ਉਹ ਸ਼ੁਭ ਹੈ, ਪਰ ਮਨੁੱਖ ਆਰਾਮ ਕਰਕੇ ਅੰਮ੍ਰਿਤ ਵੇਲੇ ਜਦੋਂ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਸਰੀਰ ਤਰੋ ਤਾਜ਼ਾ ਹੋ ਜਾਂਦਾ ਹੈ, ਨਾਮ ਜਪਣ ਦਾ, ਕੀਰਤਨ ਕਰਨ ਦਾ ਆਨੰਦ ਆ ਜਾਂਦਾ ਹੈ, ਮਨ ਟਿਕ ਜਾਂਦਾ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦਾ ਬਚਨ ਵੀ ਹੈ, ਨਾਨਕ ਨਾਮ ਖੁਦਾਏ ਕਾ ਦਿਲ ਹੱਛਾ ਮੁਖ ਦੇ। ਦਿਲ ਹੱਛਾ ਕਿਵੇਂ ਹੁੰਦਾ? ਜਦੋਂ ਲਿਵ ਲੱਗ ਜਾਵੇ। ਇਹ ਸਾਡਾ ਅਸਲੀ ਮਨੋਰ

ਸਿਮਰਨ ਕਰਨ ਵਾਲਿਆਂ ਦੇ ਸਾਹਮਣੇ ਉਸ ਦੀ ਕੋਈ ਵਾਹ ਚੱਲ ਨਾ ਸਕੀ, ਕਿਉਂਕਿ ਬਾਬਾ ਜੀ ਜਿੱਥੇ ਵੀ ਡੇਰਾ ਲਾਉਂਦੇ ਸਨ, ਜਿੱਥੇ ਵੀ ਆਪਨੇ ਚਰਨ ਪਾਏ, ਸਾਹ

ਪਾਉਂਦਾ ਪਰ ਕੁਛ ਵਿਗਾੜ ਨਾ ਸਕਿਆ ਤਾਂ ਜਾਂਦੀ ਵੇਰੀ ਇੱਕ ਵੇਰਾ ਕਹਿ ਗਿਆ ਕਹਿਣ ਲੱਗਾ ਜੇ ਇਸ ਥਾਂ ਤੇ ਨਾਮ ਸਿਮਰਨ ਦਾ ਪਰਵਾਹ ਨਾ ਹੁੰਦਾ ਤਾਂ ਮੈਂ ਕੋਈ ਹੱਥ ਵਿਖਾਲ ਕੇ ਜਾਂਦਾ ਤਾਂ ਬਾਬਾ ਜੀ ਕਹਿਣ ਲੱਗੇ ਆਪਣਾ ਇਲਾਜ ਤੂੰ ਆਪ ਹੀ ਦੱਸ ਚ ਦੇ ਬਈ ਚੰਗਾ ਕੀਤਾ ਜੀ ਅੱਗੇ ਤਾਂ ਇੱਕ ਦੋ ਘੰਟੇ ਤਿੰਨ ਘੰਟੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਸਨ ਤੇ ਮਹਾਂਪੁਰਖ ਕਹਿਣ ਲੱਗੇ ਹੁਣ ਰਹਿੰਦੀ ਦੁਨੀਆਂ ਤੱਕ ਇਹ ਨਾਮ ਦਾ ਪ੍ਰਵਾਹ ਚੱਲਦਾ ਹੀ ਰਹੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਜਪਜੀ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਪਾਠ ਅਖੰਡ ਪਾਠ ਹੋ ਰਹੇ ਹਨ ਔਰ ਅੱਜ ਦੇ ਨਹੀਂ 90-95 ਸਾਲ ਹੋ ਗਏ ਹਨ ਇਹ ਲੜੀ ਕਦੇ ਟੁੱਟੀ ਹੀ ਨਹੀਂ ਹਜ਼ੂਰ ਦੀ ਬਾਣੀ ਬਖਸ਼ਿਸ਼ ਕਰਦੀ ਹੈ ਕਿ ਨਾਮ ਬਿਨਾ ਮਨੁੱਖ ਦੇ ਜਿਤਨੇ ਕੰਮ ਹਨ ਉਹ ਨਿਸ਼ਫਲ ਹਨ ਕਿਉਂਕਿ ਨਾਮ ਨੇ ਹੀ ਸਹਾਇਤਾ ਕਰਨੀ ਹੈ ਆਹੋ ਭਾਈ ਅਸੀਂ ਵੀ ਨਾਮ ਦਾ ਵਿਵਹਾਰ ਕਰੀਏ ਸਮਾਂ ਕਲ ਯੁਗ ਦਾ ਹੈ ਕਲ ਯੁਗ ਹਰ ਚੰਗੇ ਕੰਮ ਤੇ ਰੁਕਾਵਟਾਂ ਪਾਉਂਦਾ ਹੈ ਪਰ ਜੋ ਪਿਆਰ ਵਾਲੀਆਂ ਰੂਹਾਂ ਹਨ ਉਹ ਸੱਚ ਦੀ ਸੰਭਾਲ ਕਰਦੀਆਂ ਹਨ ਇੱਕ ਰਾਜਾ ਮਹਾਂਪੁਰਖਾਂ ਦੇ ਸਤਸੰਗ ਵਿੱਚ ਗਿਆ ਕੀ ਤੱਕਿਆ ਕਿ ਬੜੇ ਬੜੇ ਅਮੀਰ ਗਰੀਬ ਰਾਜੇ ਮਹਾਰਾਜੇ ਆ ਕੇ ਚਰਨਾਂ ਤੇ ਝੁਕ ਰਹੇ ਹਨ

ਵਿੱਚ ਐਨੀਆਂ ਸ਼ਕਤੀਆਂ ਹਨ, ਮੇਰੇ ਅੱਗੇ ਉਸ ਭਾਵਨਾ ਔਰ ਪਿਆਰ ਦੇ ਨਾਲ ਕੋਈ ਨਹੀਂ ਝੁਕਦਾ, ਤੇ ਤੁਹਾਡੇ ਅੱਗੇ ਸਾਰੇ ਰਾਜੇ ਮਹਾਰਾਜੇ ਛੋਟੇ ਵੱਡੇ ਸਭ ਸਿਦਕ ਨਾਲ ਮੱਥਾ ਟੇਕਦੇ ਹਨ। ਤਾਂ ਮਹਾਂਪੁਰਖ ਮੁਸਕਰਾ ਪਏ, ਕਹਿਣ ਲੱਗੇ ਇਹ ਤੂੰ ਹੰਕਾਰ ਦੇ ਸ਼ਬਦ ਕਹੇ ਹਨ ਕਿ ਮੇਰੇ ਵਿੱਚ ਐਡੀਆਂ ਸ਼ਕਤੀਆਂ ਹਨ, ਮੈਂ ਕਿਸੇ ਦਾ ਗੁਲਾਮ ਨਹੀਂ, ਮੇਰੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ। ਮਹਾਂਪੁਰਖ ਕਹਿਣ ਲੱਗੇ ਤੂੰ ਤਾਂ ਆਪਣੇ ਮਨ ਦਾ ਗੁਲਾਮ।

ਕਹਿਣ ਲੱਗਾ ਮੈਂ ਤਾਂ ਸੁਣਿਆ ਸੀ ਕਿ ਮਹਾਂਪੁਰਖ ਝੂਠ ਨਹੀਂ ਬੋਲਦੇ, ਪਰ ਮੇਰੇ ਤੋਂ ਚੰਗੀ ਕਿਵੇਂ ਹੋ ਗਈ, ਮੇਰੇ ਵਰਗੀ ਨਹੀਂ ਹੈ ਰਾਤ ਤਾਂ। ਮੈਂ ਸੁੰਦਰ ਕਾਲੀਨਾ ਗਲੀਚਿਆਂ ਤੇ ਮਖਮਲੀ ਸ਼ੇਜਾਵਾਂ ਤੇ ਸੁੱਤਾ ਤੇ ਆਪ ਤੇ ਇੱਥੇ ਭੋਏ ਤੇ ਪਏ ਹੋ।

ਤੂੰ ਭਾਵੇਂ ਮਖਮਲੀ ਗੱਦਿਆਂ ਤੇ ਸੁੱਤੋ, ਜਦੋਂ ਨੀਂਦ ਆ ਜਾਂਦੀ ਹੈ ਤਾਂ ਭਾਵੇਂ ਕੋਈ ਭੋਏ ਤੇ ਸੁੱਤਾ ਹੋਵੇ ਚਾਹੇ ਮਖਮਲੀ ਗੱਦਿਆਂ ਤੇ ਸੁੱਤਾ ਹੋਵੇ ਤਾਂ ਬਰਾਬਰ ਹੋ ਜਾਂਦਾ। ਤੇ ਤੇਰੇ ਤੋਂ ਚੰਗੀ ਤਾਂ ਹੈ ਤੇਰੀ ਜਾਗ ਉਗੜੀ, ਤੇ ਤੂੰ ਵਿਕਾਰਾਂ ਵਿੱਚ ਲੱਗ ਗਿਓ ਤੈਂ ਨਰਕ ਦਾ ਦਰਵਾਜ਼ਾ ਖੋਲ ਲਿਆ।

ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ।